ਝੂਠ ਸਪੂਤ ਮਹੱਲਾ ਪਹਿਲਾ। ਤਗਨ ਇੰਦਰੀ ਤਗਨ ਨਾਰੀ ਭਲਕੀ ਥੁੱਕ ਪਵੈ ਨਿਤ ਦਾੜੀ। ਤਗਨ ਪੈਰੀ ਤਗਨ ਹਥੀ ਤਗਨ ਜੀਵਾ ਤਗਨ ਆਖੀ। ਵੇਤ ਗਾਪੇ ਵਤੈ ਵਟ ਧਾਗੇ ਅਵਰੈ ਕਤੈ ਲੈ ਪਹਾੜ ਕਰੇ ਵੀ ਆਹ। ਕੱਢ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਇਹ ਵਿਡਾ। ਮਾਨੇ ਅੰਧਾ ਨਾ ਸੁਜਾਣ ਪੌੜੀ ਸਾਹਿਬ।

ਮਿਲ ਪਾਏ ਸੀ। ਹਸਮੈ ਭਾਵੈ ਸੋ ਕਰੇ ਮਨ ਚੰਦਾ ਸੋ ਫਲ ਪਾਏ ਸੀ ਤਾ।

ਔੜੀ ਬੁਣਿਆ ਬੁਢਾ ਪਾਰ ਧਿਰ ਅੰਮ੍ਰਿਤ ਵਾਰ ਰੰਗ ਪਰੰਗਾ ਨੇਕ ਨਾ ਜਪਨ ਕਰਤਵ ਜਿਆਂਦਰ ਜਿਉ ਸਖ ਜਾਲਾ ਸਚ ਤੇਰਾ ਬਸ ਤੇਰਾ ਕਿਰਪਲ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਣ ਮਤਾ ਤੇਜ ਆਪਣਾ ਆਪ ਜਰ ਸਰਵ ਕਲਾ ਭਰਪੂਰ ਦਿਸੈ ਜਤ ਕਤਾ

0: ਵਾਹਿਗੁਰੂ ਜੀ ਫਤਿਹ।
1: ਸਤਨਾਮ।

नानक निरुपो निरंकार।

एक ओंकार सतगुर प्रसाद।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਦੇਵ ਗੰਧਾਰੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 536 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਜੋ ਸਤਿਗੁਰੂ ਜੀ ਨੇ ਉਪਦੇਸ਼ ਜੋ ਸਿੱਖਿਆ ਬਖਸ਼ਿਸ਼ ਕੀਤੀ ਹੈ ਉਹਦੇ ਵਿੱਚ ਨਾ ਜੀ ਗੁਰੂ ਸਾਹਿਬ ਨੇ ਅੱਜ ਅਕਾਲ ਪੁਰਖ ਪਰਮੇਸ਼ਵਰ ਸਰਬ ਕਲਾ ਸਮਰੱਥ ਰੂਪ ਦੇ ਵਿੱਚ ਉਹਦੀ ਵਡਿਆਈ ਕੀਤੀ ਅਤੇ ਨਾਲ ਹੀ ਉਹਦੇ ਅੱਗੇ ਅਰਦਾਸ ਅਰਜ਼ੋਈ ਕੀਤੀ ਹੈ ਕਿ ਹੇ ਮਾਲਕ ਜੀਓ ਤੁਸੀਂ ਆਪ ਕਿਰਪਾ ਕਰਕੇ ਸਾਨੂੰ ਆਪਣੇ ਜਸ ਆਪਣੀ ਵਡਿਆਈ ਦੇ ਵਿੱਚ ਲਾਵੋ, ਅਸੀਂ ਤੁਹਾਡੀ ਵਡਿਆਈ ਤੁਹਾਡਾ ਜਸ ਅਸੀਂ ਕਰ ਸਕੀਏ। ਇਸ ਤਰ੍ਹਾਂ ਦਾ ਪ੍ਰਕਰਨ ਅੱਜ ਸਤਿਗੁਰੂ ਬਖਸ਼ ਰਹੇ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਸ਼ਬਦ ਆਰੰਭ ਕੀਤਾ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਦੇਵ ਗੰਧਾਰੀ ਰਾਗ ਹੈ ਘਰ ਸੱਤਵਾਂ। ਇੱਥੇ ਹੁਣ ਛੇਵੇਂ ਘਰ ਦੀ ਸੰਪੂਰਨਤਾ ਹੋਈ ਅਤੇ ਸੱਤਵੇਂ ਘਰ ਦੀ ਆਰੰਭਤਾ ਸਤਿਗੁਰੂ ਜੀ ਕਰ ਰਹੇ। ਫਿਰ ਇੱਕ ਓਅੰਕਾਰ ਉਸ ਅਕਾਲ ਦਾ ਮੰਗਲ ਕੀਤਾ ਜਿਹੜਾ ਇੱਕ ਹੈ ਸਦੀਵ ਹੈ ਲਗਾਤਾਰ ਸਵਰ ਸਰੂਪ ਹੋ ਕੇ ਸਭਨਾ ਵਿੱਚ ਬੈਠਾ ਹੈ ਵਰਤ ਰਿਹਾ ਹੈ ਜਿਸ ਵਰਗਾ ਦੂਜਾ ਕੋਈ ਨਹੀਂ। ਸੱਤ ਸਦੀਵ ਰਹਿਣ ਵਾਲਾ ਕਦੇ ਨਾਸ਼ ਨਾ ਹੋਣ ਵਾਲਾ ਗੁਰਪ੍ਰਸਾਦ ਗੁਰੂ ਦੀ ਬਖਸ਼ਿਸ਼ ਸਦਕਾ ਗੁਰੂ ਦੀ ਕਿਰਪਾ ਦੇ ਸਦਕਾ ਮਿਲਣ ਵਾਲਾ ਉਹ ਅਕਾਲ ਪੁਰਖ। ਰਹਾਉ ਦੀ ਪੰਗਤੀ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਕਹਿੰਦੇ ਸਭ ਦਿਨ ਕੇ ਸਮਰੱਥ ਪੰਥ ਬਿਠੁਲੇ ਹਾਉ ਬਲ ਬਲ ਜਾਉ। ਸੰਸਾਰ ਦੇ ਉੱਤੇ ਨਾ ਜੀ ਸਮਰੱਥਾ ਬੜੇ ਜੀਵਾਂ ਕੋਲ ਹੈ, ਜਿੰਨੀ ਜਿੰਨੀ ਮਾਲਕ ਨੇ ਸਮਰੱਥਾ ਜਿੰਨੀ ਜਿੰਨੀ ਤਾਕਤ ਜਿੰਨਾ ਬਲ ਬਖਸ਼ੇ ਹੈ ਜੀਵ ਉਹਦੇ ਅਨੁਸਾਰ ਵਿਚਰਦਾ ਹੋਇਆ ਆਪਣੀ ਸਮਰੱਥਾ ਨੂੰ ਵਰਤਦਾ ਹੈ ਆਪਣੇ ਬਲ ਨੂੰ ਵਰਤਦਾ ਹੈ। ਪਰ ਇੱਕ ਅਵਸਥਾ ਦਾ ਜ਼ਿਕਰ ਫਿਰ ਆ ਕੇ ਸਤਿਗੁਰੂ ਬਾਣੀ 'ਚ ਕਰਦੇ ਨੇ ਜਿੱਥੇ ਕਹਿੰਦੇ ਚਰਨ ਸੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰ ਵਹੈ ਜਿਹਵਾ ਵਚਨ ਸ਼ੁੱਧ ਨਹੀਂ ਨਿਕਸੈ ਤਵ ਰੇ ਧਰਮ ਕੀ ਆਸ ਕਰੈ। ਫਿਰ ਉਹ ਸਮਰੱਥਾ ਬਿਣਸ ਜਾਂਦੀ ਹੈ।
ਹੈ ਸਮਰੱਥਾ ਹਰ ਜੀਵ ਨੂੰ ਅਕਾਲ ਪੁਰਖ ਨੇ ਸਰੀਰਕ ਤਾਕਤ ਬਲ ਦੇ ਕੇ ਬਖਸ਼ਿਆ, ਯਾਦਾਸ਼ ਦਿਮਾਗੀ ਸ਼ਕਤੀ ਦੇ ਕੇ ਨਿਵਾਜਿਆ। ਪਰ ਉਹ ਜਿੰਨੀ ਵੀ ਤਾਕਤ ਜਿੰਨਾ ਵੀ ਬਲ ਦੇ ਕੇ ਨਿਵਾਜਿਆ ਉਹ ਸਮੇਂ ਮੁਤਾਬਕ ਹੈ, ਉਮਰ ਦੇ ਲਿਹਾਜ਼ ਨਾਲ ਹੈ। ਜਿਵੇਂ ਜਿਵੇਂ ਜੀਵ ਬਚਪਨ ਤੋਂ ਜੋਬਨ ਵੱਲ ਆਉਂਦਾ ਹੈ ਤਿਵੇਂ ਤਿਵੇਂ ਸਮਰੱਥਾ ਵੱਧਦੀ ਜਾਂਦੀ ਹੈ। ਪਰ ਜਦੋਂ ਉਹੀ ਜੀਵ ਜੋਬਨ ਤੋਂ ਬੁਢੇਪੇ ਵੱਲ ਹੋਣ ਲੱਗ ਜਾਏ ਫਿਰ ਉਹੀ ਸਮਰੱਥਾ ਘਟਣ ਲੱਗ ਜਾਂਦੀ, ਸਥਿਰ ਨਹੀਂ ਹੈ ਉਹ ਸਮਰੱਥਾ, ਸਥਿਰ ਨਹੀਂ। ਭਾਵੇਂ ਇੱਕ ਵੇਲਾ ਇਹ ਸੀ ਜਦੋਂ ਜੀਵ ਕਹਿੰਦਾ ਸੀ ਵੀ ਮੇਰੇ ਵਰਗਾ ਨਾ ਤੇ ਬਲੀ ਕੋਈ ਹੈ, ਮੇਰੇ ਵਰਗਾ ਨਾ ਤੇ ਇੰਟੈਲੀਜੈਂਟ ਹੁਸ਼ਿਆਰ ਕੋਈ ਹੈ, ਚਤੁਰ ਕੋਈ ਨਹੀਂ ਮੇਰੇ ਵਰਗਾ, ਤੇ ਮੇਰੇ ਵਰਗਾ ਨਾ ਹੀ ਧਨਵਾਨ ਕੋਈ ਹੈ। ਇੱਕ ਵੇਲਾ ਸੀ ਪਰ ਉਹ ਵੇਲਾ ਗੁਜ਼ਰ ਜਾਣ ਉੱਤੇ ਹੁਣ ਇਨਸਾਨ ਇਹ ਜਾਣਦਾ ਵੀ ਨਾ ਤੇ ਮੇਰੇ ਵਰਗਾ, ਜੇ ਮੈਂ ਕਹਿੰਦਾ ਸਿਆਣਾ ਕੋਈ ਨਹੀਂ ਤੇ ਮੇਰੇ ਤੋਂ ਸਿਆਣੇ ਵੀ ਬੜੇ ਨੇ, ਕਿਉਂ? ਕਿਉਂਕਿ ਮੈਨੂੰ ਤੇ ਆਪਣਾ ਆਖਿਆ ਹੀ ਭੁੱਲ ਜਾਂਦਾ। ਯਾਦਾਸ਼ ਕਮਜ਼ੋਰ ਹੋ ਗਈ, ਮੇਰੇ ਵਰਗਾ ਬਲੀ ਕੋਈ ਨਹੀਂ ਇੱਕ ਸਮਾਂ ਸੀ, ਪਰ ਹੁਣ ਮੇਰੇ ਕੋਲੋਂ ਆਪਣੇ ਸਰੀਰ ਦਾ ਭਾਰ ਲੈ ਕੇ ਹੀ ਨਹੀਂ ਤੁਰਿਆ ਜਾਂਦਾ। ਮੇਰੇ ਵਰਗਾ ਧਨਵਾਨ ਕੋਈ ਨਹੀਂ ਇੱਕ ਵੇਲੇ ਮੈਂ ਆਖਿਆ, ਪਰ ਹੁਣ ਤੇ ਮੈਨੂੰ ਆਪਣੇ ਗੁਜ਼ਾਰੇ ਵਾਸਤੇ ਵੀ ਪਰਿਵਾਰ ਤੋਂ ਮੰਗਣਾ ਪੈਂਦਾ ਹੈ। ਸਮਰੱਥਾ ਚਲੇਗੀ, ਤਾਕਤ ਚਲੇਗੀ, ਹਰ ਜੀਵ ਨਾਲ ਇਹ ਬੀਤਦੀ ਹੈ। ਇਹ ਨਹੀਂ ਵੀ ਕਿਸੇ ਇੱਕ ਨਾਲ ਬੀਤੀ ਤੇ ਕਿਸੇ ਨਾਲ ਨਹੀਂ ਬੀਤੀ, ਹਰ ਨਾਲ ਬੀਤਦੀ ਹੈ। ਬਚਪਨ, ਬਚਪਨ ਤੋਂ ਜੋਬਨ, ਜੋਬਨ ਤੋਂ ਬੁਢੇਪਾ, ਹਰ ਇੱਕ ਨਾਲ। ਸਤਿਗੁਰੂ ਜੀ ਨੇ ਨਾ ਜਿਹੜਾ ਅੱਜ ਜ਼ਿਕਰ ਕੀਤਾ ਉਹਦੇ ਵਿੱਚ ਫਿਰ ਅਕਾਲ ਦੀ ਗੱਲ ਕੀਤੀ। ਕਹਿੰਦੇ ਮਾਲਕ ਜੀਓ, ਜਦੋਂ ਆਪਣੇ ਵੱਲ ਵੇਖਿਆ ਤੇ ਪਤਾ ਲੱਗਾ ਵੀ ਸਮਾਂ ਮੇਰੇ ਤੋਂ ਬਲਵਾਨ ਹੈ। ਆਪਾਂ ਸ਼ਾਇਦ ਸੁਭਾਅ ਕਹਿੰਦੇ ਨਾ ਜੀ ਸਮਾਂ ਬੜਾ ਬਲਵਾਨ, ਤੇ ਸਮੇਂ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਸਤਿਗੁਰੂ ਜੀਓ, ਉਹ ਅਕਾਲ ਪੁਰਖ ਪਰਮੇਸ਼ਵਰ ਐਸਾ ਹੈ, ਐਸਾ ਸਮਰੱਥ ਹੈ, ਉਹਨੂੰ ਜਿਸ ਵੇਲੇ ਮਰਜ਼ੀ ਵੇਖ ਲਓ ਉਹ ਜਿਵੇਂ ਦਾ ਹੈ ਉਵੇਂ ਦਾ ਹੀ ਹੈ। ਜੇ ਅੱਜ ਸਮਰੱਥ ਹੈ ਤੇ ਇਹ ਨਹੀਂ ਉਹਨੇ ਕੱਲ ਨੂੰ ਅਸਮਰੱਥ ਹੋ ਜਾਣਾ ਹੈ, ਉਹ ਕੱਲ ਨੂੰ ਵੀ ਸਮਰੱਥ ਹੀ ਹੈ। ਇਹ ਨਹੀਂ ਕੁਝ ਸਾਲਾਂ ਬਾਅਦ ਅਸਮਰੱਥ, ਕੁਝ ਸਮੇਂ ਬਾਅਦ, ਕੁਝ ਮਹੀਨਿਆਂ ਬਾਅਦ, ਕਈ ਸਦੀਆਂ ਬਾਅਦ ਅਸਮਰੱਥ ਹੋ ਜਾਏਗਾ, ਉਹ ਸਦੀਵ ਸਮਰੱਥ ਹੈ, ਉਹਦੇ ਵਰਗਾ ਕੋਈ ਨਹੀਂ। ਉਹ ਅੱਜ ਵੀ ਸੰਪੂਰਨ ਹੈ, ਪਹਿਲਾਂ ਵੀ ਸੰਪੂਰਨ ਸੀ, ਅੱਜ ਹੈ, ਕੱਲ ਨੂੰ ਹੋਵੇਗਾ, ਉਹਦੀ ਸਮਰੱਥਾ ਘਟੀ ਜਾਂ ਉਹਦੇ ਤੋਂ ਕੋਈ ਬਲੀ ਆ ਗਿਆ ਹੋਵੇ ਵੀ ਮੈਂ ਭਾਈ ਤੇਰੇ ਤੋਂ ਵੀ ਬਲਵਾਨ। ਜਿਵੇਂ ਇੱਕ ਬਾਦਸ਼ਾਹ ਆਪਣੇ ਬਲ ਕਰਕੇ, ਆਪਣੀ ਤਾਕਤ, ਆਪਣੇ ਜ਼ੋਰ ਕਰਕੇ ਦੁਨੀਆ ਦਾ ਰਾਜ ਭਾਗ ਹਾਸਲ ਕਰ ਲੈਂਦਾ, ਰਾਜਾ ਬਣ ਗਿਆ, ਦੁਨੀਆ ਬਾਦਸ਼ਾਹ ਕਹਿਣ ਲੱਗ ਗਈ, ਬਾਦਸ਼ਾਹਾਂ ਦਾ ਬਾਦਸ਼ਾਹ ਕਹਿਣ ਲੱਗ ਪਈ ਵੀ ਇਹਦੇ ਵਰਗਾ ਰਾਜਾ ਤੇ ਹੈ ਹੀ ਕੋਈ ਨਹੀਂ, ਇਹਨੇ ਸਾਰੇ ਰਾਜੇ ਆਪਣੇ ਅਧੀਨ ਕਰ ਲਏ। ਫਿਰ ਇੱਕ ਖੇਡ ਵਰਤੀ, ਇੱਕ ਕਲਾ ਵਰਤੀ,
ਉਹਦੇ ਤੋਂ ਬਲਵਾਨ ਇੱਕ ਹੋਰ ਆ ਗਿਆ, ਉਹਦੇ ਤੋਂ ਬਲਵਾਨ ਇੱਕ ਹੋਰ ਆ ਗਿਆ। ਜਦੋਂ ਬਲਵਾਨ ਆਇਆ ਉਹਨੇ ਆ ਕੇ ਇਹ ਦੱਸਿਆ ਵੀ ਸੱਜਣਾ ਜੇ ਤੂੰ ਜ਼ੋਰ ਵਾਲਾ ਹੈ ਨਾ ਤੇ ਰੱਬ ਨੇ ਮੈਨੂੰ ਵੀ ਜ਼ੋਰ ਦੇ ਕੇ ਭੇਜਿਆ, ਤੂੰ ਆਪਣੇ ਤੋਂ ਪਹਿਲੇ ਰਾਜੇ ਤੋਂ ਰਾਜ ਖੋਇਆ, ਆ ਲੈ ਤੇਰੇ ਕੋਲੋਂ ਮੈਂ ਖੋਣ ਵਾਸਤੇ ਆਇਆ ਤੇ ਤੇਰੇ ਕੋਲੋਂ ਰਾਜ ਖੋ ਚੱਲਿਆ। ਤੈਨੂੰ ਦੁਨੀਆ ਬਾਦਸ਼ਾਹ ਮੰਨਦੀ ਹੈ ਪਰ ਮੈਂ ਤੈਨੂੰ ਆਪਣਾ ਗੁਲਾਮ ਆਪਣਾ ਕੈਦੀ ਬਣਾ ਕੇ ਰੱਖਾਂ। ਉਹਦੇ ਤੋਂ ਬਲਵਾਨ ਆ ਗਿਆ। ਜਿਵੇਂ ਸ਼ਾਹਜਹਾਂ

ਔਰੰਗਜ਼ੇਬ ਨੇ ਥੋੜ੍ਹੀ ਵੇਖਿਆ ਵੀ ਮੇਰਾ ਪਿਓ ਹੈ ਜਾਂ ਮੇਰੇ ਭਰਾ ਨੇ। ਅਗਲੇ ਨੇ ਫੜਿਆ, ਫੜ ਕੇ ਜੇਲ੍ਹ 'ਚ ਡੱਕ ਲਿਆ ਵੀ ਚੱਲ ਬਾਪੂ ਹੁਣ ਤੂੰ ਰਾਜ ਜਿੰਨਾ ਕੁ ਕਰਨਾ ਸੀ ਕਰ ਲਿਆ, ਹੁਣ ਮੇਰੀ ਵਾਰੀ ਹੈ। ਫਿਰ ਭਰਾਵਾਂ ਨੂੰ ਵੀ ਕਹਿੰਦਾ ਵੀ ਤੁਹਾਨੂੰ ਮੈਂ ਬਰਾਬਰ ਦੀ ਧਿਰ ਬਣ ਕੇ ਨਹੀਂ ਰਹਿਣ ਦੇਣਾ। ਉਹਨਾਂ ਨੂੰ ਵੀ ਮਾਰ ਲਿਆ, ਰਾਜਭਾਗ ਆਪ ਸੰਭਾਲ ਲਿਆ। ਸਿਲਸਿਲਾ ਤਾਂ ਇੱਦਾਂ ਹੀ ਚੱਲਿਆ ਨਾ ਜੀ। ਲੋਧੀ ਦੇ ਕੋਲੋਂ ਬਾਬਰ ਨੇ ਰਾਜ ਖੋਹ ਲਿਆ ਵੀ ਤੈਨੂੰ ਨਹੀਂ ਰਹਿਣ ਦੇਣਾ ਭਾਈ, ਰਾਜ ਮੈਂ ਕਰੂੰ। ਸਮਰੱਥ ਜਿਵੇਂ ਜਿਵੇਂ ਕੋਈ ਵੱਡਾ ਆਉਂਦਾ ਗਿਆ ਤਿਵੇਂ ਤਿਵੇਂ ਰਾਜ ਖੋਹਦੇ ਗਏ। ਜਿਵੇਂ ਕੋਈ ਬਲਵਾਨ ਆ ਜਾਂਦਾ ਉਹ ਆਪਣੇ ਤੋਂ ਮਾੜੇ ਤੋਂ ਰਾਜ ਖੋਹ ਲੈਂਦਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਸਭ ਦਿਨ ਕੇ ਸਮਰੱਥ ਅਕਾਲ ਪੁਰਖ ਜੀਓ, ਤੂੰ ਐਸੀ ਸ਼ਖਸੀਅਤ ਹੈ ਜਿਹੜਾ ਸਦਾ ਹੀ ਬਲਵਾਨ ਹੈ, ਸਦਾ ਹੀ। ਇਹ ਨਹੀਂ ਵੀ ਤੇਰੇ ਕੋਲੋਂ ਆ ਕੇ ਕੋਈ ਆ ਕੇਗਾ ਵੀ ਚੱਲ ਤੂੰ ਪਾਸੇ ਹੋ ਭਾਈ ਹੁਣ ਦੁਨੀਆ ਮੈਂ ਚਲਾਉਂ। ਤੈਨੂੰ ਦੁਨੀਆ ਨਹੀਂ ਚਲਾਉਣੀ ਆਉਂਦੀ, ਜਾਂ ਉਹਦੇ ਕੋਲੋਂ ਰਾਜ ਭਾਗ ਖੋਹ ਕੇ ਆਖੇਗਾ ਵੀ ਰੱਬਾ ਹੁਣ ਤੇ ਸੰਸਾਰ ਮੈਂ ਬਣਾਊ, ਤੇਰੇ ਕੋਲੋਂ ਤੇ ਬਣਿਆ ਕੋਈ ਨਹੀਂ ਵੀ ਮੈਂ ਬਣਾਊ ਹੁਣ। ਉੱਥੇ ਸਾਹਿਬ ਕਹਿੰਦੇ ਸਰਬ ਸਭ ਦਿਨ ਕੇ ਸਮਰੱਥ ਪੰਥ ਬਿਠੁਲੇ, ਹੇ ਮੇਰੇ ਮਾਲਕ ਜੀਓ ਹਉ ਬਲ ਬਲ ਜਾਉ, ਮੈਂ ਤੇਰੇ ਤੋਂ ਸਦਾ ਹੀ ਕੁਰਬਾਨ ਜਾਵਾਂ, ਸਦਾ ਹੀ। ਆਇਆ ਐਸਾ ਦਿਨ ਕੋਈ ਜਿੱਦਣ ਅਕਾਲ ਪੁਰਖ ਪਰਮੇਸ਼ਵਰ ਨੇ ਕਿਹਾ ਹੋਵੇ ਉਹ ਮੇਰੀ ਬਰਾਬਰ ਦੀ ਧਿਰ ਮੇਰੇ ਸਾਹਮਣੇ ਆ ਕੇ ਬਹਿ ਗਈ, ਉਹ ਵੱਖਰੀ ਗੱਲ ਹੈ। ਅਸੀਂ ਸ਼ਰੀਕ ਬਣ ਬਣ ਕੇ ਰੱਬ ਦੇ ਬੈਠਣ ਦਾ ਯਤਨ ਕਰਦੇ ਰਹੀਏ, ਪਰ ਜਿਹੜਾ ਜਿਵੇਂ ਜਿਵੇਂ ਜਦੋਂ ਜਦੋਂ ਕੋਈ ਰੱਬ ਦਾ ਸ਼ਰੀਕ ਬਣ ਕੇ ਬੈਠਣ ਦਾ ਯਤਨ ਕਰਦਾ ਤੇ ਉਹ ਆਪਣੇ ਮੂੰਹ ਦੇ ਬਲ ਡਿੱਗਦਾ, ਉਹ ਕਦੇ ਰੱਬ ਦਾ ਸ਼ਰੀਕ ਬਣ ਨਹੀਂ ਸਕਿਆ। ਬਣ ਜਾਂਦਾ ਕੋਈ, ਬਸ ਯਤਨ ਹੀ ਨੇ ਵੀ ਦੁਨੀਆ ਮੈਨੂੰ ਪੂਜੇ, ਦੁਨੀਆ ਮੈਨੂੰ ਰੱਬ ਮੰਨੇ, ਇਹ ਯਤਨ ਹੀ ਹੈ। ਤੇ ਜਿਹੜਾ ਕਹਿੰਦਾ ਦੁਨੀਆ ਮੈਨੂੰ ਰੱਬ ਮੰਨੇ ਮੈਨੂੰ ਪੂਜੇ, ਉਸ ਇਨਸਾਨ ਦੀ ਤਾਕਤ ਕਿੰਨਾ ਕੁ ਚਿਰ ਕੰਮ ਕਰਦੀ ਜੀ? ਉਹ ਵੀ ਤੇ ਸਮੇਂ ਸਿਰ ਆ ਕੇ ਆਪਣੀ ਸਮਰੱਥਾ ਆਪਣੀ ਤਾਕਤ ਗਵਾ ਬੈਠਾ ਨਾ। ਹੈ ਤੇ ਸੰਸਾਰੀ ਜੀਵ ਹੀ ਹੈ, ਹੈ ਤੇ ਰੱਬ ਦਾ ਬਣਾਇਆ ਹੀ ਹੈ, ਤੇ ਜਿਹੜਾ ਰੱਬ ਨੇ ਬਣਾਇਆ ਉਹ ਰੱਬ ਤੋਂ ਬਲਵਾਨ ਨਹੀਂ ਹੋ ਸਕਦਾ, ਉਹ ਰੱਬ ਤੋਂ ਤਗੜਾ ਨਹੀਂ ਹੋ ਸਕਦਾ, ਰੱਬ ਤੋਂ ਵਧੀਕ ਨਹੀਂ ਹੋ ਸਕਦਾ ਜਿਹਨੂੰ ਰੱਬ ਨੇ ਬਣਾਇਆ। ਫਿਰ ਦੂਜੀ ਗੱਲ ਨਾਲ ਇਹ ਵੀ ਹੈ, ਜਿਹਨੂੰ ਰੱਬ ਬਣਾਉਂਦਾ ਰੱਬ ਢਾਉਂਦਾ, ਉਹ ਰੱਬ ਦੇ ਬਰਾਬਰ ਕਿੱਥੋਂ ਬਹਿ ਜਾਏਗਾ ਜੀ? ਰੱਬ ਨੇ ਬਣਾਇਆ, ਉਹਨੇ ਆਪਣੀ ਮੌਜ ਚਾ ਕੇ ਬਣਾ ਲਿਆ, ਘੜ ਦਿੱਤਾ ਉਹਨੇ, ਰੱਬ ਜਦੋਂ ਚਾਹੇ ਆਪਣੀ ਮੌਜ ਚਾ ਕੇ ਉਹਨੂੰ ਖਤਮ ਕਰਦਾ ਹੈ। ਕੀ ਜ਼ੋਰ ਹੈ! ਸਤਿਗੁਰੂ ਜੀ ਨੇ ਕਿਹਾ ਨਾ ਬਾਣੀ ਚ, ਮਾਲਕ ਕਹਿੰਦੇ ਜੇ ਤੂੰ ਜ਼ੋਰ ਵਾਲਾ ਆਪਾਂ ਮੰਨ ਲੈਂਦੇ ਹਾਂ, ਤੂੰ ਜ਼ੋਰ ਵਾਲਾ ਭਾਈ ਆਪਾਂ ਮੰਨ ਲਿਆ, ਪਰ ਤੈਨੂੰ ਆਪਣਾ ਜ਼ੋਰ ਪ੍ਰਗਟ ਕਰਨਾ ਪਏਗਾ। ਤੂੰ ਪ੍ਰਗਟ ਕਰਕੇ ਵਿਖਾ ਵੀ ਤੇਰੇ ਕੋਲ ਜ਼ੋਰ ਹੈ। ਹੁਣ ਪ੍ਰਗਟ ਕਿਵੇਂ ਕਰਨਾ? ਸਤਿਗੁਰੂ ਨੇ ਕੰਡੀਸ਼ਨ ਰੱਖੀ। ਸਾਹਿਬ ਕਹਿੰਦੇ ਰੱਬ ਨੇ ਬਣਾਏ ਪੰਜ ਤੱਤ, ਧਰਤੀ ਆਕਾਸ਼ ਪਾਣੀ ਅੱਗ ਔਰ ਹਵਾ। ਇਹਨਾਂ ਪੰਜਾਂ ਤੱਤਾਂ ਤੋਂ ਬਣਾਇਆ ਉਹਨੇ ਸਰੀਰ, ਇਹ ਉਹਦਾ ਜ਼ੋਰ ਹੈ। ਹੁਣ ਤੇਰਾ ਜ਼ੋਰ ਤਾਂ ਮੰਨੀਏ ਤੂੰ ਪੰਜ ਛੱਡ, ਤੂੰ ਛੇਵਾਂ ਬਣਾ ਕੇ ਵਿਖਾ। ਜ਼ੋਰ ਤੇ ਤੇਰਾ ਤਾਂ ਮੰਨੀਏ ਵੀ ਤੂੰ ਪੰਜ ਨਹੀਂ ਬਣਾਉਣੇ, ਤੈਨੂੰ ਦਸ ਕਰਨ ਵਾਸਤੇ ਨਹੀਂ ਕਹਿੰਦੇ, ਪੰਜ ਦੇ ਰੱਬ ਨੇ ਬਣਾਏ ਨੇ, ਬਸ ਤੂੰ ਛੇਵਾਂ ਤੱਤ ਪੈਦਾ ਕਰਨਾ। ਜਿੱਦਣ ਤੂੰ ਛੇਵਾਂ ਤੱਤ ਪੈਦਾ ਕਰ ਲਏ ਉਦਣ ਆਪਾਂ ਮੰਨ ਲਾਂਗੇ, ਗੁਰੂ ਸਾਹਿਬ ਕਹਿੰਦੇ ਭਾਈ ਤੂੰ ਸਮਰੱਥ ਹੈ ਤੇ ਤੂੰ ਬਲਵਾਨ ਹੈ। ਤੇ ਜੇ ਤੇਰੇ ਕੋਲੋਂ ਛੇਵਾਂ ਹੀ ਨਾ ਬਣਿਆ, ਛੇਵਾਂ ਇੱਕੋ ਤੱਤ ਹੀ ਨਾ ਬਣਿਆ, ਤੇ ਫਿਰ ਤੈਨੂੰ ਕਿਵੇਂ ਮੰਨ ਲਈਏ ਤੂੰ ਬਲੀ ਹੈ ਭਾਈ?

ਫਿਰ ਨਾਲ ਹੁਣ ਸੇਵਾ ਬਣਾਉਣਾ ਤਾਂ ਬੜੀ ਦੂਰ ਦੀ ਗੱਲ ਹੈ ਜੀ, ਇਹਦੇ ਕੋਲ ਕੀ ਸਮਰੱਥਾ ਹੈ ਵੀ ਇਹ ਸੇਵਾ ਤੱਤ ਕੋਈ ਬਣਾ ਕੇ ਬਹਿ ਜੇ ਵੀ ਲਓ ਭਾਈ ਇਹਦੇ ਬਿਨਾਂ ਵੀ ਸ੍ਰਿਸ਼ਟੀ ਨਹੀਂ ਚੱਲਦੀ। ਅਕਾਲ ਪੁਰਖ ਦੇ ਬਣਾਏ ਪੰਜ ਤੱਤ ਤਾਂ ਇਹਦੇ ਤੋਂ ਸੰਭਾਲੇ ਨਹੀਂ ਗਏ, ਇਹਨੇ ਸੇਵਾ ਕੀ ਬਣਾਉਣਾ। ਸਮਰੱਥਾ ਪਰ ਉਹ ਅਕਾਲ ਪੁਰਖ ਐਸਾ ਹੈ ਜਿਹੜਾ ਸਦੀਵ ਸਮਰੱਥ ਹੈ, ਸਦਾ ਰਹਿਣ ਵਾਲਾ ਹੈ ਔਰ ਸਰਵ ਕਲਾ ਸਮਰੱਥ ਹੈ। ਜਦੋਂ ਮਰਜ਼ੀ ਜਿੱਥੇ ਮਰਜ਼ੀ ਉਸ ਅਕਾਲ ਨੂੰ ਅਰਾਧ ਲਓ, ਉਹਨੂੰ ਚੇਤੇ ਕਰ ਲਓ, ਸਾਰੀਆਂ ਥਾਵਾਂ ਉੱਤੇ ਉਹਦਾ ਰਾਜ ਭਾਗ ਕਾਇਮ ਹੈ। ਬਸ ਗੱਲ ਇਹ ਹੈ ਇਲਾਕਾ ਵੱਖਰਾ ਹੋ ਸਕਦਾ, ਉੱਥੋਂ ਦਾ ਇਸ਼ਟ ਕੋਈ ਵੱਖਰਾ ਬਣਾ ਸਕਦਾ, ਉੱਥੋਂ ਦੇ ਉਪਦੇਸ਼ ਕੋਈ ਵੱਖਰੇ ਹੋ ਸਕਦੇ ਨੇ, ਭਾਸ਼ਾ ਕੋਈ ਵੱਖਰੀ ਹੋ ਸਕਦੀ ਹੈ, ਪਰ ਚੇਤੇ ਤਾਂ ਇੱਕ ਨੂੰ ਹੀ ਕੀਤਾ ਜਾਂਦਾ ਹੈ, ਕੋਈ ਦੂਜਾ ਨਹੀਂ। ਜਿਹਨੂੰ ਸਤਿਗੁਰੂ ਅੱਜ ਸਮਰੱਥ ਕਹਿ ਕੇ ਸੰਬੋਧਨ ਕਰ ਰਹੇ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਸਮਰੱਥ ਹੈ, ਉਹ ਸਰਵ ਕਲਾ ਸਮਰੱਥ ਹੈ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਅਤੇ ਇਹ ਨਹੀਂ ਕੋਈ ਇੱਕ ਦਿਨ ਵਾਸਤੇ ਜਾਂ ਦੋ ਦਿਨ ਵਾਸਤੇ ਉਹਦੇ ਕੋਲ ਤਾਕਤ ਹੈ, ਮਾਲਕ ਨੇ ਕੋਈ ਮਹੀਨਾ ਨਹੀਂ ਕਿਹਾ। ਸਤਿਗੁਰੂ ਕਹਿੰਦੇ ਸਭ ਦਿਨ ਕੇ, ਜਿਹੜਾ ਮਰਜ਼ੀ ਦਿਨ ਹੋਵੇ ਸਭ ਦਿਨ ਕੇ ਸਮਰੱਥ। ਮਾਲਕਾ ਤੂੰ ਸਾਰਿਆਂ ਦਿਨਾਂ ਦੇ ਸਮਰੱਥ ਹੈ, ਪੰਥ ਬਿਠੂਲੇ ਹਾਉ ਬਲ ਬਲ ਜਾਉ ਮੈਂ ਤੇਰੇ ਤੋਂ ਕੁਰਬਾਨ ਜਾਣਾ। ਫਿਰ ਕਹਿੰਦੇ ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਓ। ਮਾਲਕ ਜੀ ਉਹ ਤੇਰੇ ਜਿਹੜੇ ਪਿਆਰੇ ਨੇ ਨਾ, ਉਹਨਾਂ ਨੂੰ ਤੇਰਾ ਗਾਉਣਾ ਪਾਉਂਦਾ ਹੈ। ਗਾਵਨ ਭਾਵਨ ਸੰਤਨ ਤੋਰੈ, ਸੰਤਨ ਮਤਲਬ ਰੱਬੀ ਪਿਆਰੇ। ਬਹੁ ਵਚਨ ਦੇ ਰੂਪ 'ਚ ਜਦੋਂ ਸੰਤ ਦੇ ਨਾਲ ਨੰਨਾ ਆ ਜਾਂਦਾ ਫਿਰ ਬਹੁ ਵਚਨ ਬਣ ਜਾਂਦਾ। ਸੰਤਨ ਰੱਬੀ ਪਿਆਰੇ ਇਹਨਾਂ ਨੂੰ ਕੀ ਪਾਉਂਦਾ? ਕਹਿੰਦੇ ਗਾਵਨ ਭਾਵਨ, ਇਹਨਾਂ ਨੂੰ ਗਾਉਣਾ ਪਾਉਂਦਾ ਹੈ। ਕਿਹਨੂੰ ਗਾਉਣਾ ਪਾਉਂਦਾ ਹੈ? ਅਕਾਲ ਪੁਰਖ ਜੀ ਉਹ ਤੈਨੂੰ ਤੇਰਾ ਜਸ ਕਰਨਾ ਇਹਨਾਂ ਨੂੰ ਚੰਗਾ ਲੱਗਦਾ। ਇਸੇ ਕਰਕੇ ਤੇ ਕਿਹਾ ਮੈਂ ਜਾਣਿਆ ਪੜਬੋ ਭਲੋ ਪੜਬੇ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ। ਬਾਬਾ ਕਬੀਰ ਸਾਹਿਬ ਵੀ ਲੋਕ ਭਾਵੇਂ ਚੰਗਾ ਕਹੀ ਜਾਣ ਭਾਵੇਂ ਮਾੜਾ ਕਹੀ ਜਾਣ, ਪਰ ਰੱਬ ਜੀ ਉਹ ਮੈਂ ਤੇਰੀ ਪ੍ਰੇਮਾ ਭਗਤੀ ਨਹੀਂ ਛੱਡਦਾ, ਮੈਂ ਤੇਰੀ ਪ੍ਰੇਮਾ ਭਗਤੀ 'ਚ ਜੁੜਿਆ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਟਾਰ। ਕੋਈ ਭਲਾ ਆਖੇ ਕੋਈ ਬੁਰਾ ਆਖੇ, ਮਾਲਕਾ ਮੈਂ ਤੇ ਆਪਣਾ ਆਪਾ ਤੇਰੇ ਤੋਂ ਵਾਰਿਆ। ਜਿਹੜੇ ਰੱਬੀ ਪਿਆਰੇ ਉਹ ਇਸ ਅਵਸਥਾ ਇਸ ਭਾਵਨਾ ਵਿੱਚ ਜਿਉਂਦੇ ਨੇ, ਉਹਨਾਂ ਨੂੰ ਚੰਗਾ ਲੱਗਦਾ ਤੇ ਸਿਰਫ ਉਹਨੂੰ ਗਾਉਣਾ, ਉਹਨੂੰ ਉਹਦਾ ਜਸ ਕਰਨਾ, ਉਹਦੀ ਵਡਿਆਈ ਕਰਨੀ। ਤੇ ਸਾਹਿਬ ਕਹਿੰਦੇ ਅਕਾਲ ਪੁਰਖ ਜੀਓ ਜਿਹੜੇ ਤੇਰੇ ਰੱਬੀ ਪਿਆਰੇ ਜਿਨ੍ਹਾਂ ਨੂੰ ਤੂੰ ਭਾਉਣਾ, ਜਿਨ੍ਹਾਂ ਨੂੰ ਤੇਰਾ ਗਾਉਣਾ ਚੰਗਾ ਲੱਗਦਾ, ਜਿਨ੍ਹਾਂ ਨੂੰ ਤੇਰਾ ਜਸ ਕਰਨਾ ਚੰਗਾ ਲੱਗਦਾ, ਜਿਨ੍ਹਾਂ ਨੂੰ ਤੇਰੇ ਗੁਣ ਗਾਉਣੇ, ਤੇਰੀ ਵਡਿਆਈ ਕਰਨੀ, ਤੇਰੀ ਸ਼ੋਭਾ ਗਾਉਣੀ ਚੰਗੀ ਲੱਗਦੀ ਹੈ, ਮੈਂ ਉਹਨਾਂ ਦੀ ਸ਼ਰਨ ਤੇਰੇ ਕੋਲੋਂ ਮੰਗਦਾ, ਮੈਨੂੰ ਉਹਨਾਂ ਦੀ ਸ਼ਰਨ ਉਹਨਾਂ ਦੀ ਸੰਗਤ ਬਖਸ਼, ਉਹਨਾਂ ਨਾਲ ਮਿਲ ਕੇ ਮੈਂ ਵੀ ਤੇਰਾ ਜਸ ਗਾ ਸਕਾਂ। ਉਵਾ ਚਰਨ ਉਵਾ ਕੇ ਪਾਉ ਦਾ ਭਾਵ ਕੀ ਹੈ? ਮੈਨੂੰ ਉਹਨਾਂ ਦੇ ਚਰਨਾਂ ਵਿੱਚ ਪਾਓ, ਜਾਂ ਇਉਂ ਕਹਿ ਲਓ ਵੀ ਮੈਂ ਉਹਨਾਂ ਦੇ ਚਰਨਾਂ ਵਿੱਚ ਪੈਂਦਾ ਆ, ਉਹਨਾਂ ਦੇ ਚਰਨਾਂ 'ਚ ਮੇਰੀ ਨਮਸਕਾਰ ਹੈ, ਮੈਂ ਉਹਨਾਂ ਦੀ ਸੰਗਤ ਵਿੱਚ ਆ। ਜਿਨ੍ਹਾਂ ਨੇ ਤੇਰਾ ਜਸ ਗਾਇਆ, ਜਿਨ੍ਹਾਂ ਨੂੰ ਤੇਰਾ ਜਸ ਗਾਉਣਾ ਚੰਗਾ ਲੱਗਾ, ਵਡਿਆਈ ਤੇਰੀ ਚੰਗੀ ਲੱਗੀ, ਇਸੇ ਕਰਕੇ ਤੇ ਬਾਪੂ ਜੀ ਨੇ ਕਿਹਾ ਨਾ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀ ਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ,
ਗਾਵੈ ਕੋ ਵਿਦਿਆ ਵਿਖਮ ਵਿਚਾਰ। ਰੱਬ ਜੀਓ ਜਿਵੇਂ ਜਿਵੇਂ ਤੂੰ ਕਿਸੇ ਨੂੰ ਸਮਰੱਥਾ ਦਿੱਤੀ ਤਿਵੇਂ ਤਿਵੇਂ ਉਹ ਤੇਰੀ ਦਿੱਤੀ ਸਮਰੱਥਾ ਮੁਤਾਬਕ ਤੈਨੂੰ ਗਾਉਂਦੇ ਨੇ। ਪਰ ਜਿਹੜੇ ਤੈਨੂੰ ਗਾਉਣ ਵਾਲੇ ਨੇ ਨਾ ਉਹਨਾਂ ਕੋਲ ਇਹ ਸਮਰੱਥਾ ਨਹੀਂ ਵੀ ਤੇਰਾ ਅਖੀਰ ਲੱਭਣ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਮਾਲਕਾ ਤੂੰ ਉਹ ਹੈ ਜਿਹਦਾ ਦਿੱਤਾ ਹੋਇਆ ਸਾਰੇ ਜੀਵ ਜੁਗਾ ਜੁਗੰਤਰਾਂ ਤੋਂ ਖਾ ਰਹੇ ਨੇ, ਪਰ ਤੇਰੇ ਖਜ਼ਾਨਿਆਂ 'ਚ ਕਮੀ ਨਹੀਂ ਆਈ, ਕਿਉਂਕਿ ਤੂੰ ਪਹਿਲਾਂ ਵੀ ਦਾਤਾ ਸੀ ਅਤੇ ਤੂੰ ਅੱਜ ਵੀ ਦਾਤਾ ਹੀ। ਸੰਭਾਲ ਰਿਹਾ ਤੂੰ, ਸਮਰੱਥ ਹੈ ਨਾ ਜੀ ਉਹ। ਹੁਣ ਜਿਹੜਾ ਜਿਵੇਂ ਜਿਵੇਂ ਉਹਦੇ ਗੁਣ ਗਾਈ ਜਾਂਦਾ ਤਿਵੇਂ ਤਿਵੇਂ ਉਹਦੇ ਨੇੜਤਾ ਉਹਦੀ ਨੇੜਤਾ ਮਿਲੀ ਜਾਂਦੀ, ਜਿਵੇਂ ਜਿਵੇਂ ਉਹਨੂੰ ਵਡਿਆਈ ਜਾਂਦਾ ਉਵੇਂ ਉਵੇਂ ਉਹਦੇ ਕਰੀਬ ਹੋਈ ਜਾਂਦਾ। ਜਿਹੜਾ ਜਸ ਗਾਉਣ ਵਾਲਾ ਹੈ ਗਾਉਂਦਾ ਗਾਉਂਦਾ ਉਹਦੇ ਵਿੱਚ ਸਮਾ ਜਾਂਦਾ। ਹੁਣ ਸਾਹਿਬ ਨੇ ਤੇ ਕਿਹਾ ਕਹਿੰਦੇ ਗਾਵਨ ਭਾਵਨ ਸੰਤਨ ਕਹਿ, ਜਿਹੜੇ ਰੱਬ ਜੀ ਉਹ ਤੇਰੇ ਰੱਬੀ ਪਿਆਰ ਤੇਰੇ ਪ੍ਰੇਮ ਵਿੱਚ ਭਿੱਜੇ ਹੋਏ ਉਹਨਾਂ ਨੂੰ ਤੇਰਾ ਗਾਉਣਾ ਤੈਨੂੰ ਵਡਿਆਉਣਾ ਬੜਾ ਚੰਗਾ ਲੱਗਦਾ। ਉਹ ਹਰ ਵੇਲੇ ਤੇਰੇ ਜਸ ਦੇ ਵਿੱਚ ਤੇਰੀ ਸ਼ੋਭਾ ਦੇ ਵਿੱਚ ਲੱਗੇ ਹੋਏ ਨੇ, ਹਰ ਵੇਲੇ ਤੇਰੀ ਸ਼ੋਭਾ ਗਾ ਰਹੇ ਨੇ, ਅਤੇ ਮੈਂ ਉਹਨਾਂ ਦੀ ਸੰਗਤ ਉਹਨਾਂ ਦੀ ਸ਼ਰਨ ਤੇਰੇ ਤੋਂ ਮੰਗਦਾ, ਕਿਰਪਾ ਕਰ ਮੈਨੂੰ ਉਹਨਾਂ ਦੀ ਸੰਗਤ ਵਿੱਚ ਪਾ ਦੇ, ਮੈਂ ਵੀ ਉਹਨਾਂ ਦੀ ਸੰਗ ਵਿੱਚ ਬਹਿ ਕੇ ਅਤੇ ਤੇਰਾ ਜਸ ਗਾ ਸਕਾਂ, ਤੇਰੀ ਵਡਿਆਈ ਕਰ ਸਕਾਂ। ਪ੍ਰਣਵਤ ਨਾਨਕ ਤਿੰਨ ਕੀ ਸਰਨਾ ਜਿਨ ਤੂੰ ਨਾ ਹੀ ਵਿਸਰਿਆ। ਪ੍ਰਣਵਤ ਦਾ ਮਤਲਬ ਬੇਨਤੀ, ਮਾਲਕ ਜੀਓ ਆਪ ਜੀ ਅੱਗੇ ਮੈਂ ਬੇਨਤੀ ਕਰਦਾ ਮੈਨੂੰ ਉਹਨਾਂ ਦੀ ਸ਼ਰਨ ਵਿੱਚ ਪਾਓ ਜਿਨ ਤੂੰ ਨਾ ਹੀ ਵਿਸਰਿਆ, ਜਿਨ੍ਹਾਂ ਨੂੰ ਤੂੰ ਭੁੱਲਦਾ ਨਹੀਂ, ਜਿਹੜੇ ਹਰ ਵੇਲੇ ਤੈਨੂੰ ਗਾਉਂਦੇ ਨੇ। ਇਸੇ ਨੂੰ ਸਾਹਿਬ ਜੀ ਨੇ ਕਿਹਾ ਸੰਗਤ ਇਸ ਕਰਕੇ ਮੰਗੀ ਨਾ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਜਿਹੜਾ ਉਹਨਾਂ ਦੀ ਸ਼ਰਨ ਵਿੱਚ ਪੈ ਗਿਆ ਰੱਬੀ ਪਿਆਰਿਆਂ ਦੀ ਸ਼ਰਨ ਵਿੱਚ, ਸੰਤ ਦਾ ਭਾਵ ਫਿਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਗੁਰੂ ਦੀ ਨਿੰਦਿਆ ਤੇ ਮੁੜ ਕੇ ਜੰਮਣ ਮਰਨ ਦੇ ਗੇੜ ਵਿੱਚ ਉਲਝਾਉਂਦੀ ਹੈ। ਗੁਰੂ ਦੀ ਨਿੰਦਿਆ ਨਹੀਂ, ਜੇ ਗੁਰੂ ਦੀ ਨਿੰਦਿਆ ਕਰਾਂਗੇ ਫਿਰ ਬਾਬਾ ਕਬੀਰ ਸਾਹਿਬ ਦਾ ਵਚਨ ਚੇਤਾ ਕਰੋ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਕ ਡੁੱਬ ਗਿਆ ਤੇ ਅਕਾਲ ਪੁਰਖ ਜੀਓ ਅਸੀਂ ਪਾਰ ਲੰਘ ਗਏ। ਨਿੰਦਿਆ ਕਰਨ ਵਾਲਾ ਆਪਣਾ ਕਾਰਜ ਕਰੀ ਜਾਂਦਾ, ਤੇਰਾ ਜਸ ਗਾਉਣ ਵਾਲੇ ਮਾਲਕਾ ਆਪਣਾ ਕਾਰਜ ਕਰੀ ਜਾਂਦੇ। ਜਿਹੜੇ ਜਸ ਗਾਉਣ ਵਾਲੇ ਨੇ ਉਹ ਜਸ ਗਾਉਂਦਿਆਂ ਤੇਰੇ ਵਿੱਚ ਸਮਾ ਗਏ, ਨਿੰਦਿਆ ਕਰਨ ਵਾਲੇ ਆਪਣੇ ਆਹਰ ਲੱਗੇ ਰਹੇ, ਪਰ ਅਖੀਰ ਨਵੇੜਾ ਇੱਥੇ ਹੋਇਆ, ਨਿੰਦਿਆ ਕਰਨ ਵਾਲੇ ਡੁੱਬ ਗਏ ਤੇ ਅਕਾਲ ਪੁਰਖ ਜੀ ਤੇਰਾ ਜਸ ਕਰਨ ਵਾਲੇ ਤਰ ਗਏ, ਪਾਰ ਲੰਘ ਗਏ, ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ। ਰਹਾਓ ਦੀ ਪੰਗਤੀ ਵਿੱਚ ਸਤਿਗੁਰੂ ਨੇ ਸਮਝਾਇਆ, ਕਹਿੰਦੇ ਅਕਾਲ ਪੁਰਖ ਜੀ ਤੇਰੇ ਵਰਗਾ ਸਮਰੱਥ ਕੋਈ ਨੂੰ, ਤੂੰ ਸਦਾ ਹੀ ਸਮਰੱਥ ਹੈ ਔਰ ਹਮੇਸ਼ਾ ਸਮਰੱਥ ਰਹੇਗਾ, ਅੱਜ ਵੀ ਸੱਚ ਹੈ, ਕੱਲ੍ਹ ਵੀ ਸੱਚ ਸੀ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗਾ। ਤੂੰ ਸਮਰੱਥ ਹੈ, ਤੇਰੇ ਵਰਗਾ ਦੂਜਾ ਕੋਈ ਨਹੀਂ ਹੈ, ਨਾ ਹੀ ਤੇਰੀ ਬਰਾਬਰੀ ਕੋਈ ਕਰ ਸਕਦਾ। ਤੂੰ ਸਦੀਵ ਹੈ, ਸੈਭੰਗ ਹੈ, ਅਜੂਨੀ ਹੈ, ਤੇਰੇ ਵਰਗਾ ਦੂਜਾ ਕੋਈ ਨਹੀਂ। ਇਸੇ ਕਰਕੇ ਮਾਲਕ ਜੀ ਨੇ ਸਮਝਾਉਂਦਿਆਂ ਕਿਹਾ ਅਸੀਂ ਤੇਰੇ ਤੋਂ ਕੁਰਬਾਨ ਜਾਂਦੇ ਹਾਂ ਅਤੇ ਤੇਰੇ ਰੱਬੀ ਪਿਆਰਿਆਂ ਦੀ ਸ਼ਰਨ ਮੰਗਦੇ ਹਾਂ, ਜਿਹੜੇ ਦਿਨ ਰਾਤ ਤੇਰੀ ਸ਼ਰਨ ਵਿੱਚ ਪੈ ਤੈਨੂੰ ਗਾਉਂਦੇ ਨੇ, ਤੈਨੂੰ ਵਡਿਆਉਂਦੇ, ਤੇਰੀ ਸ਼ੋਭਾ ਕਰਦੇ ਨੇ, ਸਾਨੂੰ ਵੀ ਉਹਨਾਂ ਰੱਬੀ ਪਿਆਰਿਆਂ ਦੀ ਸੰਗਤ ਆਪ ਜੀ

ਜੀ ਪਹਿਲਾ ਪਦਾ ਸਤਿਗੁਰੂ ਨੇ ਆਰੰਭ ਕੀਤਾ ਜਿਹਦੇ ਵਿੱਚ ਨਾ ਜੀ ਗੁਰੂ ਸਾਹਿਬ ਨੇ ਬਚਨ ਕਰਦਿਆਂ ਅਕਾਲ ਪੁਰਖ ਦਾ ਜਸ ਗਾਇਆ। ਕਹਿੰਦੇ ਜਾਸਨ ਬਾਸਨ ਸਹਿਜ ਕੇਲ ਕਰੁਣਾ ਮੈਂ, ਕਰੁਣਾ ਮੈਂ, ਕਰੁਣਾ ਮੈਂ ਕਹਿੰਦੇ ਵੀ ਕਿਰਪਾ ਮਈ, ਕਿਰਪਾ ਕਰਨ ਵਾਲਾ। ਜਾਸਨ ਬਾਸਨ, ਹੇ ਜਸ ਦੇ ਪਾਤਰ ਮਾਲਕ ਜੀਓ, ਸਹਿਜ ਦੇ ਵਿੱਚ ਨਾ ਸਹਿਜ ਅਵਸਥਾ ਦੀਆਂ ਸੁੱਖ ਸਹੂਲਤਾਂ ਕਹਿ ਲਓ, ਸਹਿਜ ਦੇ ਵਿੱਚ ਰਹਿਣ ਵਾਲਾ, ਅਡੋਲ ਦੇ ਵਿੱਚ ਰਹਿਣ ਵਾਲੇ ਹੇ ਅਕਾਲ ਪੁਰਖ ਜੀਓ, ਕਰੁਣਾ ਮੈਂ ਸਭਨਾ ਉੱਤੇ ਦਇਆ ਕਰਨ ਵਾਲੇ ਕਰੁਣਾਮਏ ਸਰੂਪ ਪਰਮੇਸ਼ਰ ਜੀਓ, ਏਕ ਅਨੰਤ ਅਨੂਪੈ ਠਾਉ, ਤੂੰ ਇੱਕ ਵੀ ਹੈ ਤੇ ਤੂੰ ਅਨੰਤ, ਅੰਤ ਤੋਂ ਰਹਿਤ ਵੀ ਹੈ, ਅਨੂਪੈ ਉਪਮਾ ਤੋਂ ਵੀ ਪਰੇ ਹੈ ਠਾਉ, ਤੇ ਤੇਰਾ ਕੋਈ ਟਿਕਾਣਾ ਵੀ ਨਹੀਂ ਹੈ। ਜਾਂ ਇਉਂ ਕਹਿ ਲਓ, ਅਕਾਲ ਪੁਰਖ ਜੀਓ, ਜਿਸ ਟਿਕਾਣੇ ਉੱਤੇ ਤੁਸੀਂ ਵੱਸਦੇ ਹੋ ਉਹ ਟਿਕਾਣਾ ਵੀ ਬੇਮਿਸਾਲ ਉਪਮਾ ਤੋਂ ਰਹਿਤ ਹੈ, ਤੁਹਾਡੇ ਤੇ ਟਿਕਾਣੇ ਦੀ ਵੀ ਸ਼ੋਭਾ ਨਹੀਂ ਕੀਤੀ ਜਾ ਸਕਦੀ। ਹੁਣ ਜੇ ਉਹਦੇ ਟਿਕਾਣੇ ਦੀ ਗੱਲ ਕਰੀਏ, ਫਿਰ ਕਿਹੜਾ ਟਿਕਾਣਾ? ਸਤਿਗੁਰੂ ਕਹਿੰਦੇ ਨਾ, ਘੱਟ ਘੱਟ ਮੈਂ ਹਰ ਜੂ ਬਸੈ, ਆ ਉਹਦਾ ਟਿਕਾਣਾ ਹੀ ਹੈ। ਜਿੱਥੇ ਮਰਜ਼ੀ ਝਾਤ ਮਾਰ ਲਓ, ਸਾਰਾ ਉਹਦਾ ਟਿਕਾਣਾ ਹੀ ਹੈ। ਜਿੱਥੇ ਮਰਜ਼ੀ ਵੇਖ ਲਓ, ਕਿੱਥੇ ਨਹੀਂ ਬੈਠਾ ਉਹ, ਹਰ ਜੀਵ ਵਿੱਚ ਵਿਚਰ ਰਿਹਾ, ਹਰ ਕਣ ਵਿੱਚ ਵਿਚਰ ਰਿਹਾ, ਹਰ ਇੱਕ ਥਾਂ ਉੱਤੇ ਦੁਨੀਆਂ ਦੇ ਹਰ ਕੋਨੇ ਵਿਚਰ ਰਿਹਾ ਉਹ। ਐਸਾ ਕੋਈ ਵੀ ਟਿਕਾਣਾ ਨਹੀਂ ਹੈ ਜਿੱਥੇ ਮਾਲਕ ਨਾ ਹੋਵੇ। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ, ਮਾਲਕਾ ਤੇਰਾ ਤੇ ਟਿਕਾਣਾ ਵੀ ਬੇਮਿਸਾਲ ਹੈ, ਉਪਮਾ ਤੋਂ ਰਹਿਤ। ਅਸੀਂ ਤੇ ਤੇਰੇ ਦਰ ਦੀ ਸ਼ੋਭਾ। ਦੇਖੋ, ਗੁਰੂ ਨਾਨਕ ਸਾਹਿਬ ਨੇ ਜਦੋਂ ਸਵਾਲ ਕੀਤਾ ਤੇ ਬਾਪੂ ਜੀ ਨੇ ਕਿਹਾ ਨਾ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਮਾਲਕਾ ਤੇਰਾ ਦਰ, ਤੇਰਾ ਘਰ ਉਹ ਕੈਸਾ ਹੈ, ਜਿਹੜੇ ਦਰ ਤੇ ਜਿਹੜੇ ਘਰ ਵਿੱਚ ਬਹਿ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਨਾ। ਮਤਲਬ ਸਾਡੇ ਕੋਲ ਤੇ ਤੇਰੇ ਦਰ ਦੇ, ਤੇਰੇ ਘਰ ਦੀ ਵੀ ਜਸ, ਤੇਰੇ ਘਰ ਦੀ ਵੀ ਸਾਡੇ ਕੋਲ ਕੋਈ ਸਰੂਪ ਨਹੀਂ ਕਿ ਅਸੀਂ ਆਖ ਸਕੀਏ ਵੀ ਇਹ ਘਰ ਰੱਬ ਦਾ, ਇਹ ਠਿਕਾਣਾ ਰੱਬ ਦਾ, ਇਹ ਦਰਵਾਜ਼ਾ ਰੱਬ ਦਾ। ਉਹ ਸਾਨੂੰ ਤੇ ਮਾਲਕਾ ਤੇਰੀ ਬਾਣੀ ਨੇ ਇਹ ਦੱਸਿਆ ਕਿ ਇਹ ਸਰੀਰ ਉਸ ਅਕਾਲ ਪੁਰਖ ਦਾ ਘਰ ਹੈ। ਹੁਣ ਜਿੰਨੇ ਸੰਸਾਰ ਉੱਤੇ ਸਰੀਰ ਵੇਖਾਂਗੇ ਕੀ ਨੇ, ਰੱਬ ਦੇ ਘਰ ਹੀ ਨੇ ਨਾ ਸਾਰੇ ਬੇਮਿਸਾਲ। ਜਿੰਨੇ ਜੀਵ ਕਰ ਆਸਣ ਡਿੱਠੋ ਚਾਓ, ਬੈਠਾ ਸਾਰਿਆਂ ਚੋ ਚਾਹ ਨਾਲ ਬੈਠਾ ਹੋ, ਸਭਨਾ ਵਿੱਚ ਆਸਣ ਲਾ ਕੇ ਬੈਠਾ ਹੈ, ਕਿਸ ਪਾਸੇ ਝਾਤ ਮਾਰੀ? ਜਸਨ, ਜਸਨ ਮਤਲਬ ਜਸ ਯੋਗ। ਅਕਾਲ ਪੁਰਖ ਜੀਓ, ਤੂੰ ਜਸ ਦਾ ਪਾਤਰ, ਜਸ ਦਾ ਵਡਿਆਈ ਦਾ ਪਾਤਰ ਹੈ। ਤੂੰ ਸਹਿਜ ਅਵਸਥਾ ਵਿੱਚ ਹਮੇਸ਼ਾ ਰਹਿ, ਅਡੋਲ ਹੈ ਤੂੰ। ਤੂੰ ਕਦੇ ਡੋਲਦਾ ਨਹੀਂ, ਕਦੇ ਵੱਧਦਾ ਘਟਦਾ ਨਹੀਂ। ਇਹ ਨਹੀਂ ਵੀ ਕਦੇ ਅਕਾਲ ਪੁਰਖ ਵੱਧ ਗਿਆ, ਕਦੇ ਕ੍ਰੋਧਿਤ ਹੋ ਗਿਆ ਤੇ ਕਦੇ ਦਇਆ ਦੇ ਰੂਪ 'ਚ ਆ ਗਿਆ। ਤੂੰ ਸਦਾ ਹੀ ਦਇਆ ਦੇ ਰੂਪ 'ਚ ਹੈ, ਤੂੰ ਕਦੇ ਕਰੂਪਤਾ ਵਿੱਚ ਨਹੀਂ ਆਉਂਦਾ, ਕਰੋਪੀ ਨਹੀਂ ਹੁੰਦਾ, ਤੂੰ ਕਦੇ ਕੋਪੀ ਨਹੀਂ ਹੁੰਦਾ। ਬੰਦਾ ਹੋ ਸਕਦਾ ਕਦੇ ਕ੍ਰੋਧੀ ਹੋ ਜਾਏ, ਕਦੇ ਦਿਆਲੂ ਹੋ ਜਾਏ, ਕਦੇ ਨਰਮ ਦਿਲ ਹੋ ਜਾਏ ਤੇ ਕਦੇ ਕਠੋਰ ਦਿਲ ਹੋ ਜਾਏ। ਅਕਾਲ ਪੁਰਖ ਜੀਓ, ਤੂੰ ਸਦੀਵ ਹੀ ਨਰਮ ਦਿਲ ਹੈ, ਕਿਉਂਕਿ ਜੇ ਤੂੰ ਨਰਮ ਦਿਲ ਨਾ ਹੁੰਦਾ ਫਿਰ ਜਿਹੜਾ ਤੇਰਾ ਜਸ ਗਾਉਣ ਵਾਲਾ ਨਹੀਂ, ਉਹਨਾਂ ਦੀ ਪ੍ਰਤਪਾਲਣਾ ਕੌਣ ਕਰਦਾ? ਇਹ ਤੇ ਤੇਰੀ ਨਰਮਾਈ ਹੈ, ਤੂੰ ਉਹਨਾਂ ਨੂੰ ਵੀ ਪਾਲੀ ਜਾਂਦਾ ਜਿਹੜੇ ਤੈਨੂੰ ਗਾਉਂਦੇ ਨਹੀਂ, ਜਿਹੜੇ ਤੈਨੂੰ ਵਡਿਆਉਂਦੇ ਨਹੀਂ, ਤੂੰ ਉਹਨਾਂ ਦੀ ਵੀ ਪ੍ਰਤਪਾਲਣਾ ਕਰ ਰਿਹਾ ਜਿਨ੍ਹਾਂ ਨੇ ਗਾਉਣਾ ਵਡਿਆਉਣਾ ਤੇ ਕੀ ਹੈ, ਤੇਰਾ ਜਸ ਤੇ ਕੀ ਕਰਨਾ ਹੈ, ਜਿਹੜੇ ਦਿਨ ਰਾਤ ਤੇਰੇ ਆਪ ਜਸ ਵਿੱਚ ਲੱਗੇ ਹੋਏ ਨੇ। ਮਾਲਕਾ ਤੂੰ ਉਹਨਾਂ ਨੂੰ ਵੀ ਸੰਭਾਲੀ ਜਾਂਦਾ, ਇਹ ਤੇਰੀ ਨਰਮਾਈ ਹੈ, ਤੇ ਤੂੰ ਇਸੇ ਅਵਸਥਾ ਵਿੱਚ ਸਦੀਵ ਰਹਿਣਾ। ਕਦੇ ਇਹ ਨਹੀਂ ਹੋਇਆ
ਵੀ ਅੱਜ ਰੱਬ ਨੂੰ ਕਿਸੇ ਨੇ ਮੰਦਾ ਆਖਿਆ ਤੇ ਅਕਾਲ ਪੁਰਖ ਉਹਦੇ ਉੱਤੇ ਕ੍ਰੋਧਿਤ ਹੋ ਕੇ ਕਹਿੰਦਾ ਵੀ ਚੱਲ ਹੁਣ ਭੁੱਖਾ ਮਰ, ਨਹੀਂ, ਭਾਵੇਂ ਕੋਈ ਮੰਦਾ ਆਖੇ, ਭਾਵੇਂ ਕੋਈ ਚੰਗਾ, ਪਰ ਤੂੰ ਆਪਣੀ ਨਰਮਾਈ ਦਿਲੀ ਨਾਲ ਅਕਾਲ ਪੁਰਖ ਜੀ ਸਭਨਾਂ ਦੀ ਸੰਭਾਲ ਕਰਦਾ। ਸਹਿਜ ਅਵਸਥਾ ਸਹਿਜ ਵਿੱਚ ਹੈ, ਉਹ ਸਦੀਵ ਅਡੋਲ ਹੈ, ਉਹ ਕਦੇ ਡੋਲਦਾ। ਕਹਿੰਦੇ ਸਹਿਜ ਕੇ ਫਿਰ ਕਰੁਣਾ ਮੈਂ, ਦਇਆਲੂ ਸਰੂਪ ਦਾ ਮਾਲਕ ਕਰੁਣਾਮਈ ਹੈ, ਉਹ ਕਿਰਪਾ ਰੂਪ ਹੈ, ਕਿਰਪਾ ਕਰਨ ਵਾਲਾ ਹੈ, ਕਿਰਪਾਲੂ ਹੈ ਉਹ, ਔਰ ਹਮੇਸ਼ਾ ਦਾਤੇ ਨੇ ਤੇ ਦਾਤਾ ਹੀ ਰਹਿਣਾ ਨਾ ਜੀ, ਕਿਰਪਾਲੂ ਤੇ ਤਾਂ ਹੀ ਹੈ ਨਾ, ਉਹ ਦਾਤਾ ਹੈ ਸਦੀਵ। ਅੱਜ ਮਨੁੱਖ ਦਾਤਾ ਬਣ ਜਾਏ, ਅੱਜ ਵੰਡਣ ਲੱਗ ਜਾਏ, ਕੱਲ ਨੂੰ ਇਹਦੇ ਕੋਲ ਘੱਟ ਜਾਏ, ਮੰਗਣ ਲੱਗ ਜਾਏ, ਇਹੀ ਹੁੰਦਾ ਨਾ। ਅੱਜ ਹੈ ਤੇ ਕਹਿੰਦਾ ਮੈਂ ਵੰਡੂ, ਕੱਲ ਨਾ ਹੋਵੇ ਤੇ ਫਿਰ ਮੰਗਣ ਤੁਰ ਪੈਂਦਾ ਹੈ। ਤੇ ਦਾਤਾ ਕਦੇ ਵੇਖਿਆ ਕਿਸੇ ਕੋਲੋਂ ਮੰਗਦਾ ਵੀ ਅੱਜ ਭਾਈ ਘਾਟਾ ਪੈ ਗਿਆ ਤੇ ਅੱਜ ਤੂੰ ਦੇ? ਹਾਂ, ਉਹਨੇ ਸਦਾ ਹੀ ਦਿਆਲੂ ਰਹਿਣਾ, ਕਰੁਣਾ ਮੈਂ, ਉਹ ਹਮੇਸ਼ਾ ਦਇਆਵਾਨ ਹੈ। ਇਸੇ ਕਰਕੇ ਬਾਪੂ ਜੀ ਨੇ ਉਹਦੇ ਭੰਡਾਰਿਆਂ ਨੂੰ ਅਗਣਤ ਕਿਹਾ, ਜਿਹੜੇ ਸਦੀਵ ਭਰੇ ਰਹਿੰਦੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਉਹ ਮੰਗਣ ਨਹੀਂ ਗਿਆ, ਉਹਨੇ ਪ੍ਰਬੰਧ ਹੀ ਏਦਾਂ ਦਾ ਕੀਤਾ ਵੀ ਸਾਰਾ ਕੁਝ ਨਾਲੋਂ ਨਾਲ ਹੀ ਚੱਲੀ ਜਾਂਦਾ, ਪ੍ਰਬੰਧ ਹੀ ਉਹਨੇ ਏਦਾਂ ਦਾ ਕੀਤਾ ਹੋਇਆ। ਜੇ ਆਪਾਂ ਆਕਸੀਜਨ ਲੈ ਰਹੇ ਹਾਂ ਤੇ ਉਹ ਬਣ ਵੀ ਰਹੀ ਨਾ ਨਾਲੋਂ ਨਾਲ, ਇਹ ਤੇ ਨਹੀਂ ਵੀ ਆਪਾਂ ਇੱਕ ਵਾਰੀ ਆਕਸੀਜਨ ਲੈ ਲਈ ਤੇ ਮੁੜ ਕੇ ਮੁੱਕ ਗਈ, ਹੁਣ ਰੱਬ ਦੁਬਾਰਾ ਫਿਰ ਬਣਾਏਗਾ, ਚਿਰ ਲੱਗੇਗਾ ਉਹਨੂੰ, ਕੁਝ ਨਾਲੋਂ ਨਾਲ ਹੀ ਬਣੀ ਪੈਂਦੀ ਚਲੀ ਜਾਂਦਾ ਨਾ, ਉਸੇ ਤਰ੍ਹਾਂ ਸਿਸਟਮ ਉਹਨੇ ਸਾਰਾ ਬਣਾਇਆ ਹੀ, ਪ੍ਰਬੰਧ ਹੀ ਉਹਨੇ ਬੜਾ ਪਿਆਰਾ ਕੀਤਾ ਜੀ। ਕੁਦਰਤ ਜਿਹੜੀ ਨਾ ਉਹਨੂੰ ਸਾਈਕਲ ਰੂਪ ਦੇ ਵਿੱਚ ਉਹ ਚਲਾ ਰਿਹਾ, ਹਰ ਸਾਰਾ ਸੰਸਾਰ ਉਹ ਉਸੇ ਤਰ੍ਹਾਂ ਚਲਾ ਰਿਹਾ। ਇੱਕ ਪਾਸੇ ਜੀਵ ਬਣਾਈ ਜਾਂਦਾ, ਦੂਜੇ ਪਾਸੇ ਲਈ ਜਾਂਦਾ, ਇੱਕ ਪਾਸੇ ਬਣਾਈ ਜਾਂਦਾ, ਦੂਜੇ ਪਾਸੇ ਲਈ ਜਾਂਦਾ, ਨਵੇਂ ਆਈ ਜਾਂਦੇ ਨੇ, ਪੁਰਾਣੇ ਤੁਰੀ ਜਾਂਦੇ ਨੇ। ਏਦਾਂ ਹੀ ਬਨਸਪਤੀ ਹੈ, ਨਵੇਂ ਪੱਤੇ ਆਈ ਜਾਂਦੇ, ਪੁਰਾਣੇ ਚੜ ਜਾਂਦੇ, ਨਵਾਂ ਫੁੱਲ ਖਿੜ ਜਾਂਦਾ, ਪੁਰਾਣਾ ਮੁਰਝਾ ਜਾਂਦਾ। ਜਿੱਧਰ ਮਰਜ਼ੀ ਝਾਤ ਮਾਰ ਲਓ, ਜ਼ੋਰ ਤੇ ਨਵਿਆਂ ਦਾ ਹੀ ਪੈਂਦਾ, ਜਿੱਧਰ ਮਰਜ਼ੀ ਝਾਤ ਮਾਰ। ਔਰ ਸਮੇਂ ਉਹ ਸਰਕਲ ਤੇ ਚੱਲਣਾ ਹੀ ਹੈ ਜਿਹੜਾ ਅਕਾਲ ਪੁਰਖ ਨੇ ਬਣਾਇਆ, ਉਹਨੂੰ ਤੇ ਰੋਕ ਨਹੀਂ ਸਕਦੇ। ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜੇ ਸਾਸਣ ਹਮ ਵੈਸੇ ਕਿਤੇ ਬੈਸ ਗਿਆ। ਇਹ ਸਰਕਲ ਹੀ ਹੈ ਨਾ ਜੀ, ਜਿਹੜਾ ਸਾਈਕਲ ਉਹਨੇ ਬਣਾਇਆ ਚੱਲੀ ਜਾਂਦਾ ਉਹ। ਇਹ ਤੇ ਨਹੀਂ ਵੀ ਜਿਹੜਾ ਇੱਕ ਗੱਦੀ ਤੇ ਬਹਿ ਗਿਆ ਉਹ ਮੁੜ ਕੇ ਜਾਂਦਾ ਹੀ ਨਹੀਂ, ਤੁਰ ਜਾਂਦਾ ਉਹਦੀ ਗੱਦੀ ਤੇ ਬਹਿਣ ਵਾਲੇ ਹੋਰ ਬੜੇ ਆ ਜਾਂਦੇ। ਸਮੇਂ ਮੁਤਾਬਕ ਸਾਰਾ ਕੁਛ ਚੱਲੀ ਜਾਂਦਾ, ਉਹ ਅਕਾਲ ਪੁਰਖ ਨੇ ਬਣਾਇਆ ਹੀ ਏਦਾਂ ਦੀ ਖੇਡ ਹੀ ਉਹਨੇ ਏਦਾਂ ਦੀ ਰਚੀ ਹੋਈ। ਪਰ ਇੱਕ ਟਿਕਾਣਾ ਸਦੀਵ ਹੈ, ਪੱਕਾ ਹੈ, ਉਹ ਕਿਹੜਾ? ਜਿਹੜਾ ਉਹਦਾ ਆਪਣਾ ਹੈ, ਉਸ ਟਿਕਾਣੇ ਤੋਂ ਨਹੀਂ ਕੋਈ ਬਦਲਦਾ। ਆ ਕੇ ਵੀ ਅੱਜ ਤੇ ਆਪਾਂ ਰੱਬ ਵੀ ਪਾਸੇ ਕਰਤਾ ਭਾਈ, ਉਹਦਾ ਟਿਕਾਣਾ ਪੱਕਾ ਹੈ। ਪਰ ਜਿਹੜਾ ਜੀਵ ਹੈ, ਇਹ ਜੀਵ ਦਾ ਟਿਕਾਣਾ ਕਦੇ ਪੱਕਾ ਨਹੀਂ ਹੈ। ਅੱਜ ਹੈ, ਕੱਲ ਨੂੰ ਹੋ ਸਕਦਾ ਇਹਦੇ ਕੋਲ ਸਿਰ ਢੱਕਣ ਵਾਸਤੇ ਛੱਤ ਵੀ ਨਾ ਹੋਵੇ। ਪਰ ਉਹ ਦਾਤਾ ਹੈ, ਅੱਜ ਮਨੁੱਖ ਦਾਤਾ ਹੋ ਸਕਦਾ, ਕੱਲ ਨੂੰ ਮੰਗਤਾ ਬਣ ਜਾਏਗਾ। ਹੋ ਸਕਦਾ ਅੱਜ ਮੰਗਤਾ ਹੋਵੇ ਤੇ ਕੱਲ ਨੂੰ ਇਹ ਦਾਤਾ ਬਣ ਜਾਏ, ਦਾਤਾ ਵੰਡਣ ਲੱਗ ਜੇ, ਆਖੇ ਵੀ ਰੱਬ ਨੇ ਬੜੀ ਦਇਆ ਕੀਤੀ, ਬੜਾ ਤਰਸ ਕੀਤਾ, ਉਹਨੇ ਖਜ਼ਾਨੇ ਭਰੇ ਨੇ, ਤੇ ਆਪਾਂ ਉਹਦੇ ਖਜ਼ਾਨਿਆਂ ਚੋਂ ਥੋੜਾ ਵੰਡ ਵੀ ਲਵਾਂਗੇ, ਕਿੱਡੀ ਕੁ ਗੱਲ ਹੈ। ਹੋ ਸਕਦਾ ਅੱਜ ਮੰਗਣ ਵਾਲਾ ਤੇ ਕੱਲ ਨੂੰ ਇਹ ਦਾਤਾ ਦੇਣ ਵਾਲਾ ਬਣ ਜੇ, ਪਰ ਅਕਾਲ ਪੁਰਖ ਕਦੇ ਮੰਗਣ ਵਾਲਾ ਨਹੀਂ ਬਣਿਆ। ਉਹ ਜਦੋਂ ਤੋਂ ਉਹਨੇ ਸੰਸਾਰ ਘੜਿਆ ਉਦੋਂ ਤੋਂ ਦਾਤਾ ਵੰਡੀ ਜਾਂਦਾ, ਫਿਰ ਉਹਦੇ ਇਸੇ ਬਣਾਏ ਸੰਸਾਰ ਚ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਦਾਤਾਂ ਖਾ ਕੇ ਮੁਕਰਨ ਵਾਲੇ ਵੀ ਬੜੇ ਨੇ, ਪਰ ਉਹਨੇ ਮੁਕਰਨ ਵਾਲਿਆਂ ਨੂੰ ਦਾਤਾਂ ਦੇਣ ਤੋਂ ਇਨਕਾਰ ਨਹੀਂ ਕੀਤਾ। ਉਹ ਉਹਨਾਂ ਨੂੰ ਹੋਰ ਦੇਈ ਜਾਂਦਾ ਵੀ ਚੱਲ ਭਾਈ, ਜੇ ਇੱਕ ਵਾਰੀ ਖਾ ਕੇ ਮੁਕਰ ਗਿਆ ਤੇ ਲੈ ਦੂਜੀ ਵਾਰੀ ਹੋਰ ਸੰਭਾਲ। ਇਸੇ ਕਰਕੇ ਕਿਹਾ ਬਾਪੂ ਜੀ ਨੇ, ਕੇਤੇ ਲੈ ਲੈ ਮੁਕਰ ਪਾਹੇ,
ਕਿਤੇ ਮੂਰਖ ਖਾਈ ਖਾਹੇ, ਉਹ ਖਾ ਰਹੇ ਨਾ, ਕਦੋਂ ਤੋਂ ਖਾ ਰਹੇ, ਜੁਗਾਂ ਜੁਗੰਤਰ, ਜੁਗਾਂ ਜੁਗੰਤਰਾਂ ਤੋਂ ਖਾ ਰਹੇ। ਤੇ ਜੇ ਹੁਣ ਕੋਈ ਰੱਬ ਦੇ ਦਿੱਤੇ ਨੂੰ ਲੈ ਕੇ ਮੁਕਰ ਜੇ, ਰੱਬ ਨੇ ਥੋੜੀ ਕਹਿਣਾ ਵੀ ਕੋਨੀ ਹੁਣ ਅਗਲੀ ਵਾਰੀ ਸਹੀ, ਉਹ ਫਿਰ ਵੀ ਸੰਭਾਲ ਰਿਹਾ, ਪਾਲੀ ਜਾਂਦਾ ਨਾ, ਪ੍ਰਤਪਾਲੀ ਜਾਂਦਾ। ਸਾਹਿਬ ਕਹਿੰਦੇ ਅਕਾਲ ਪੁਰਖ ਜੀ, ਉਹ ਤੂੰ ਵਡਿਆਉਣ ਯੋਗ ਹੈ, ਤੂੰ ਜਸ ਕਰਨ ਯੋਗ ਹੈ, ਤੇ ਸਭਨਾ ਉੱਤੇ ਤੂੰ ਦਇਆਲੂ ਕਰੁਣਾ ਮੈਂ ਹੈ, ਸਭਨਾ ਤੇ ਦਇਆ ਕਰਨ ਵਾਲਾ ਤੂੰ, ਕਿਰਪਾਲੂ ਕਿਰਪਾ ਕਰ ਰਿਹਾ ਤੂੰ ਆਪ, ਔਰ ਇੱਕ ਹੈ ਤੇਰੇ ਵਰਗਾ ਕੋਈ ਨਹੀਂ। ਅਸੀਂ ਭਾਵੇਂ ਸੰਸਾਰ ਸਾਰਾ ਖੋਜ ਮਾਰੀਏ, ਤੇਰੀ ਬਣਾਈ ਦੁਨੀਆ ਸਾਰੀ ਖੋਜ ਲਈਏ, ਪਰ ਤੇਰੇ ਵਰਗਾ ਕੋਈ ਨਹੀਂ, ਤੂੰ ਇੱਕ ਹੀ ਹੈ ਔਰ ਇੱਕ ਹੀ ਰਹਿਣਾ, ਦੋ ਨਹੀਂ ਬਣਦਾ, ਤੂੰ ਦੋ ਨਹੀਂ ਬਣਦਾ। ਇਹ ਨਹੀਂ ਵੀ ਤੂੰ ਆਖੇ ਚੱਲ ਥੋੜ੍ਹੀ ਜਿਹੀ ਤਾਕਤ ਆਪਾਂ ਇਹਨੂੰ ਦੇ ਕੇ ਆਪਣੇ ਵਰਗਾ ਬਣਾ ਲੈਂਦੇ, ਨਹੀਂ। ਜਿਵੇਂ ਬੰਦਾ ਹੈ ਨਾ, ਇਹਦੇ ਕੋਲ ਕੋਈ ਗੁਣ ਹੋਵੇ, ਇਹ ਕਹਿੰਦਾ ਮੈਂ ਆਪਣਾ ਗੁਣ ਕਿਸੇ ਦੂਜੇ ਨੂੰ ਦੇ ਕੇ ਅਤੇ ਉਹਨੂੰ ਆਪਣੇ ਵਰਗਾ ਬਣਾ ਲੈਣਾ, ਉਹਨੂੰ ਆਪਣੇ ਵਰਗਾ ਬਣਾ ਲੈਂਦਾ ਵੀ ਚੱਲ ਭਾਈ ਮੇਰੇ ਤੋਂ ਮਗਰੋਂ ਤੂੰ ਸੰਭਾਲ ਲਈ। ਹੁਣ ਰੱਬ ਕੀ ਆਖੇਗਾ ਵੀ ਮੇਰੇ ਤੋਂ ਮਗਰੋਂ ਸੰਸਾਰ ਤੂੰ ਸੰਭਾਲ ਲਈ, ਜਿਹਨੂੰ ਉਹਨੇ ਆਪਣੇ ਵਰਗਾ ਬਣਾਉਣਾ, ਉਹਨੇ ਤਾਂ ਬਣਾਏ ਹੋਏ ਦੇ ਉਹ ਵੀ ਉਹਦਾ ਰੱਬ ਦਾ ਬਣਾਇਆ ਹੋਇਆ, ਉਹਨੇ ਸਮੇਂ ਮੁਤਾਬਕ ਫੇਰ ਚਲੇ ਜਾਣਾ, ਰਹਿਣਾ ਤਾਂ ਸਿਰਫ ਅਕਾਲ ਹੀ ਹੈ। ਰਹੇਗਾ ਉਹ ਜਿਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ, ਤੇ ਜਿਸ ਉੱਤੇ ਸਮੇਂ ਦਾ ਪ੍ਰਭਾਵ ਹੈ ਉਹ ਕਦੇ ਰਹੇਗਾ ਨਹੀਂ, ਉਹ ਕਦੇ ਨਹੀਂ ਰਹੇਗਾ। ਉਹ ਭਾਵੇਂ ਅੱਜ ਬਿਨ ਸਜਾ, ਹੁਣ ਜਿਵੇਂ ਆਪਾਂ ਸਮਾਜਿਕ ਸੰਸਾਰਿਕ ਤੌਰ 'ਤੇ ਵੇਖਦੇ ਹਾਂ, ਕੋਈ ਦਸਾਂ ਸਾਲਾਂ ਦਾ ਤੁਰਿਆ ਜਾਂਦਾ, ਕੋਈ ਪੰਜਾਂ ਦਾ ਤੁਰਿਆ ਜਾਂਦਾ, ਕੋਈ ਪੱਚੀਆਂ ਦਾ ਤੁਰਿਆ ਜਾਂਦਾ, ਕੋਈ ਸੌ ਵੀ ਟੱਪ ਗਿਆ। ਪਰ ਇਹ ਤਾਂ ਹੈ ਨਹੀਂ ਵੀ ਜਿਹੜਾ ਸੌ ਟੱਪ ਗਿਆ ਉਹ ਆਖੇ ਵੀ ਹੁਣ ਆਪਾਂ ਤਾਂ ਇੱਥੇ ਹੀ ਆਪਣਾ ਭਾਈ ਜ਼ਿੰਦਗੀ ਦਾ ਕਰ ਲਿਆ ਪ੍ਰਬੰਧ, ਇੱਥੇ ਹੀ ਰਹਿਣਾ, ਰੱਬ ਨੂੰ ਗਿਆ ਭੁੱਲ ਵੀ ਉਹਨੇ ਮੈਨੂੰ ਸੰਸਾਰ 'ਤੇ ਭੇਜਿਆ, ਮੈਂ ਸੌ ਟੱਪ ਗਿਆ ਵਾਂ, ਹੁਣ ਨਹੀਂ ਮੈਂ ਜਾਂਦਾ। ਲੈ ਤੇ ਉਹਨੇ ਸੌ ਟੱਪਣ ਵਾਲੇ ਨੂੰ ਵੀ ਜਾਣਾ, ਅਤੇ ਅਕਾਲ ਪੁਰਖ ਉਹ ਜਿਹੜਾ ਸੌ ਸਾਲਾਂ ਦਾ ਹੋ ਗਿਆ, ਉਹ ਸੌ ਸਾਲ ਪਹਿਲਾਂ ਵੀ ਕਹੀ ਜਾਂਦਾ ਸੀ ਰੱਬ ਹੈ, ਅਸੀਂ ਅੱਜ ਵੀ ਕਹੀ ਜਾਂਦੇ ਹਾਂ ਰੱਬ ਹੈ। ਜੇ ਉਹ ਭਾਵੇਂ 200 ਸਾਲ ਹੋਰ ਜਿਉਂਲੇ, ਉਹਨੇ ਉਦੋਂ ਵੀ ਕਹੀ ਜਾਣਾ ਵੀ ਰੱਬ ਹੈ, ਅਤੇ 200 ਸਾਲਾਂ ਬਾਅਦ ਅਸੀਂ ਇਹ ਜ਼ਰੂਰ ਕਹਿਣ ਲੱਗ ਜਾਂਗੇ ਵੀ ਬੰਦਾ ਚਲੇ ਗਿਆ, ਉਮਰ ਤਾਂ ਬੜੀ ਭੋਗ ਗਿਆ, ਸੌ ਸਵਾ ਸੌ ਸਾਲ ਦੀ ਉਮਰ ਭੋਗ ਗਿਆ ਜੀ, ਪਰ ਚਲੇ ਗਿਆ। ਰੱਬ ਬਾਰੇ ਕਦੇ ਕਿਸੇ ਨੇ ਆਖਿਆ ਵੀ ਰੱਬ 100 ਕੁ ਸਾਲ ਦੀ ਉਮਰ ਭੋਗ ਗਿਆ ਪਰ ਚਲੇ ਗਿਆ? ਉਹ ਇੱਕ ਹੀ ਹੈ। ਫਿਰ ਅਨੰਤ, ਅੰਤ ਕੋਈ ਨਹੀਂ, ਉਹ ਅੰਤ ਨਹੀਂ ਉਹਦਾ ਕੋਈ, ਉਹ ਸਦਾ ਹੀ ਬੇਅੰਤ ਹੈ। ਧੰਨ ਗੁਰੂ ਕਲਗੀਧਰ ਸਾਹਿਬ ਨੂੰ ਪੜ੍ਹੀਏ ਨਾ ਜਦੋਂ, ਤੇ ਗੁਰੂ ਕਲਗੀਧਰ ਸਾਹਿਬ ਨੇ ਨਾ ਅਕਾਲ ਪੁਰਖ ਦੇ ਗੁਣ ਗਾਏ, ਵੱਖ ਵੱਖ ਨਾਵਾਂ ਦੇ ਨਾਲ ਉਹਨੂੰ ਨਮਸਕਾਰ ਕੀਤੀ, ਵੱਖ ਵੱਖ ਨਾਵਾਂ ਦੇ ਨਾਲ ਨਮਸਕਾਰ ਕਰਦਿਆਂ ਹੋਇਆਂ ਗੁਰੂ ਸਾਹਿਬ ਕਹਿੰਦੇ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ। ਮਾਲਕ ਜੀ ਤੇਰੇ ਚਰਨਾਂ 'ਚ ਨਮਸਕਾਰ ਹੈ, ਕਿਉਂਕਿ ਤੂੰ ਅਕਾਲ ਹੈ, ਤੇਰੇ 'ਤੇ ਸਮੇਂ ਦਾ ਪ੍ਰਭਾਵ ਕੋਈ ਨਹੀਂ, ਤੇਰੇ ਚਰਨਾਂ 'ਚ ਨਮਸਕਾਰ ਹੈ ਕਿਉਂਕਿ ਤੂੰ ਕਿਰਪਾਲੂ ਹੈ। ਨਮਸਤੰ ਅਨੰਤੇ, ਜਿਹਦਾ ਅੰਤ ਕੋਈ ਨਹੀਂ, ਮਾਲਕ ਜੀ ਉਹ ਤੇਰੇ ਚਰਨਾਂ 'ਚ ਨਮਸਕਾਰ ਹੈ ਕਿਉਂਕਿ ਤੇਰਾ ਅੰਤ ਕੋਈ ਨਹੀਂ ਹੈ। ਫਿਰ ਨਮਸਤੰ ਅਗੰਜੇ, ਜਿਹਨੂੰ ਖਤਮ ਨਾ ਕੀਤਾ ਜਾ ਸਕੇ, ਜਿਹਨੂੰ ਨਾਸ਼ ਨਾ ਕੀਤਾ ਜਾ ਸਕੇ, ਮਾਲਕਾ ਇਹ ਨਹੀਂ ਵੀ ਤੇਰਾ ਅੰਤ ਕੋਈ ਨਹੀਂ ਪਰ ਤੈਨੂੰ ਨਾਸ਼ ਕਰਨ ਵਾਲੇ ਆ ਜਾਣਗੇ, ਤੇਰੇ ਚਰਨਾਂ 'ਚ ਨਮਸਕਾਰ ਹੈ, ਤੈਨੂੰ ਤੇ ਨਾਸ਼ ਕਰਨ ਵਾਲਾ ਵੀ ਕੋਈ ਨਹੀਂ ਹੈ। ਨਮਸਤੰ ਅਗੰਜੇ, ਨਮਸਤੰ ਅਪੰਜੇ, ਤੋੜਿਆ ਨਾ ਜਾ ਸਕੇ ਜਿਹਨੂੰ, ਅਪੰਜੇ ਮਾਲਕਾ ਤੇਰੇ ਚਰਨਾਂ 'ਚ ਨਮਸਕਾਰ ਹੈ ਕਿਉਂਕਿ ਤੈਨੂੰ ਤੋੜਿਆ ਵੀ ਜਾ ਨਹੀਂ ਸਕਦਾ। ਅਛੇਦੇ, ਅਭੇਦੇ ਨਮਸਕਾਰ।
ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਅੱਜ ਸਮਝਾ ਰਹੇ, ਕਹਿੰਦੇ ਏਕ ਅਨੰਤ ਅਨੂਪੈ ਉਪਮਾ ਤੋਂ ਰਹਿਤ ਠਾਉ, ਮਾਲਕਾ ਤੇਰਾ ਤੇ ਟਿਕਾਣਾ ਵੀ ਵਡਿਆਉਣ ਤੋਂ ਪਰੇ ਹੈ, ਅਸੀਂ ਤੇ ਤੇਰੇ ਠਿਕਾਣੇ ਦਾ ਵੀ ਜਸ ਨਹੀਂ।

ਫਿਰ ਦੂਸਰਾ ਪਦਾ ਆਰੰਭ ਕੀਤਾ ਜੀ। ਸਤਿਗੁਰੂ ਕਹਿੰਦੇ ਰਿੱਧ ਸਿੱਧ ਨਿਧ ਕਰ ਤਲ ਜਗ ਜੀਵਨ। ਜਿਹੜਾ ਕੰਮ ਬੜਾ ਆਸਾਨ ਹੋਵੇ ਨਾ ਬੰਦੇ ਲਈ, ਉਸ ਕੰਮ ਨੂੰ ਕਹਿੰਦਾ ਵੀ ਇਹ ਤੇ ਮੇਰੇ ਖੱਬੇ ਹੱਥ ਦਾ ਖੇਡ, ਜਾਂ ਇਹ ਤੇ ਮੇਰੇ ਇੱਕੋ ਹੱਥ ਦੀ ਖੇਡ ਹੈ, ਇਹ ਤੇ ਮੈਂ ਉਂਗਲਾਂ ਤੇ ਲਈ ਫਿਰਦਾ, ਇਹ ਤੇ ਮੈਂ ਤਲੀ ਤੇ ਰੱਖ ਕੇ ਫਿਰਦਾ ਨਾ। ਜਿਹੜਾ ਸੁਖਾਲਾ ਜਿਹਾ ਕੰਮ ਹੋਵੇ ਵੀ ਇਹ ਤੇ ਕਿਹੜੀ ਗੱਲ ਹੈ। ਸਤਿਗੁਰੂ ਕਹਿੰਦੇ ਅਕਾਲ ਪੁਰਖ ਜੀਓ, ਜਿਹੜੀਆਂ ਰਿੱਧੀਆਂ ਸਿੱਧੀਆਂ ਤੇ ਨਿਧੀਆਂ ਇਹਨਾਂ ਨੂੰ ਹੁਣ ਬਹੁਤ ਵੱਡੀ ਤਾਕਤ ਮੰਨਿਆ ਜਾਂਦਾ ਹੈ। ਰਿੱਧੀਆਂ ਸਿੱਧੀਆਂ ਨੂੰ ਬੜੀ ਵੱਡੀ ਤਾਕਤ ਮੰਨਿਆ ਜਾਂਦਾ, ਜਿਵੇਂ ਜੋਗੀ ਮੰਨੀ ਬੈਠੇ ਸੀ ਵੀ ਆਹ ਬਾਲਕ ਨੇ ਕੀ ਕਰ ਲੈਣਾ, ਸਾਡੇ ਕੋਲ ਤੇ ਬੜਾ ਕੁਛ ਹੈ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਹਨੂੰ ਅਸੀਂ ਬਾਲਕ ਆਖੀ ਜਾਂਦੇ ਵੀ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਇਹ ਤੇ ਬਣਾਉਣ ਵਾਲਾ। ਸਿੱਧਾਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਡਰਾਉਣ ਦਾ ਯਤਨ ਤੇ ਏਦਾਂ ਹੀ ਕੀਤਾ ਸੀ ਨਾ, ਕਦੇ ਉੱਡ ਕੇ ਆ ਜਾਣਾ, ਕਦੇ ਐ ਨਿੱਕੀ ਜਿਹੇ ਰੂਪ ਦੇ ਵਿੱਚ ਆ ਜਾਣਾ, ਤੇ ਕਈਆਂ ਨੇ ਐ ਵੱਡਾ ਸਾਲਾ ਗੁਰੂ ਨਾਨਕ ਸਾਹਿਬ ਦੇ ਅੱਗੇ ਆ ਕੇ ਵੱਡਾ ਸਾਰਾ ਸਰੀਰ ਬਣਾ ਲੈਣਾ ਵੀ ਇਹ ਵੇਖ ਕੇ ਆਖੇਗਾ ਵੀ ਵਾਹ ਕਿਆ ਬਾਤ ਹੈ ਏਡਾ ਵੱਡਾ ਸਰੀਰ। ਉਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੇਖੇ ਤੇ ਮਾਲਕ ਪਾਤਸ਼ਾਹ ਕਹਿੰਦੇ ਵੀ ਇਹ ਕੀ ਹੈ। ਉਹ ਸਾਰੇ ਹੁਣ ਰਿੱਧੀਆਂ ਸਿੱਧੀਆਂ ਵਾਲੇ ਹੀ। ਜਦੋਂ ਬਾਪੂ ਨਾਨਕ ਜੀ ਨੂੰ ਉਹਨਾਂ ਪੁੱਛਿਆ ਵੀ ਤੇਰੇ ਕੋਲ ਕੀ ਕਰਾਮਾਤ ਹੈ, ਉਹ ਕਹਿੰਦੇ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਮੇਰੇ ਕੋਲ ਕਰਾਮਾਤ ਹੀ ਕੋਈ ਨਹੀਂ, ਮੇਰੇ ਕੋਲ ਇੱਕੋ ਹੀ ਕਰਾਮਾਤ ਹੈ, ਉਹ ਕੀ ਹੈ? ਅਕਾਲ ਪੁਰਖ ਦਾ ਚਿੰਤਨ, ਉਹਦੀ ਯਾਦ। ਉਹਨਾਂ ਪੁੱਛਿਆ ਨਾ ਵੀ ਅਸੀਂ ਤੇ ਸੁਮੇਰ ਪਰਬਤ ਤੇ ਚੜ੍ਹੇ ਹਾਂ ਉੱਡ ਕੇ, ਤੂੰ ਕਿਵੇਂ ਚੜ੍ਹਾ ਆ? ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਉਹ ਸਾਰੇ ਉੱਡ ਲੈਂਦੇ ਸੀ, ਉਹ ਸਾਰੇ ਹਵਾ ਦੇ ਵਿੱਚ ਉੱਡੇ ਫਿਰਦੇ ਸੀ, ਉਹ ਰਿੱਧੀਆਂ ਸਿੱਧੀਆਂ ਨਾਲ ਆਪਣੀ ਤਾਕਤ ਉਹਨਾਂ ਨੇ ਹਾਸਲ ਕੀਤੀ ਹੋਈ। ਉਹ ਰਿੱਧੀਆਂ ਸਿੱਧੀਆਂ ਨਾਲ ਹਵਾ 'ਚ ਉੱਡੇ ਫਿਰਨਾ ਕਹੇ ਨੇ। ਜਦੋਂ ਕਵੀ ਸੰਤੋਖ ਸਿੰਘ ਨੂੰ ਪੜ੍ਹੀਏ ਨਾ, ਗੁਰੂ ਨਾਨਕ ਸਾਹਿਬ ਨਾਲ ਜਦੋਂ ਸਿੱਧ ਚਰਚਾ ਕਰਦੇ ਸੁਮੇਰ ਪਰਬਤ ਤੇ, ਕੋਈ ਉਹਨਾਂ ਦੇ ਅੱਗੇ ਮੱਖੀ ਬਣ ਕੇ ਆ ਕੇ ਤੇ ਫਿਰ ਬੰਦਾ ਬਣ ਕੇ ਖੜੋ ਜਾਂਦਾ ਵੀ ਵੇਖੋ ਮੈਂ ਆਇਆ ਚੱਲ ਕੇ, ਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਵੇਖ ਵੇਖ ਕੇ ਪੁੱਛਦੇ ਵੀ ਤੁਸੀਂ ਕਰੀ ਕੀ ਜਾਂਦੇ ਹੋ? ਉਹਨਾਂ ਨੂੰ ਇਹ ਹੀ ਵੀ ਜਦੋਂ ਅਸੀਂ ਇੱਦਾਂ ਜਾਵਾਂਗੇ ਤੇ ਬਾਪੂ ਨਾਨਕ ਹੈਰਾਨ ਹੋ ਜਾਣਗੇ ਵੀ ਇਹ ਤੇ ਬੜੇ ਬਲਵਾਨ, ਇਹਨਾਂ ਕੋਲ ਬੜੀ ਤਾਕਤ ਹੈ। ਉਹਨਾਂ ਫਿਰ ਪੁੱਛਿਆ ਕੌਣ ਸ਼ਕਤ ਤੋਹੇ ਇੱਥੇ ਲਿਆਈ, ਤੁਸੀਂ ਚੱਲ ਕੇ ਆਏ ਹੋ ਆ ਸੁਮੇਰ ਪਰਬਤ ਤੇ ਚੜ੍ਹ ਕੇ ਆਏ ਹੋ, ਤੁਹਾਨੂੰ ਕਿਹੜੀ ਤਾਕਤ ਇੱਥੇ ਲੈ ਕੇ ਆਈ? ਤੇ ਬਾਪੂ ਜੀ ਨੇ ਅੱਗੋਂ ਜਵਾਬ ਪਤਾ ਕੀ ਦਿੱਤਾ, ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾਹੀਂ, ਇੱਕ ਸੱਚੇ ਨਾਮ ਤੋਂ ਬਿਨਾਂ ਦੂਜੀ ਕਰਾਮਾਤ ਹੀ ਹੈ ਨਹੀਂ, ਮੇਰੇ ਕੋਲ ਇੱਕੋ ਹੀ ਹੈ। ਆ ਤੁਹਾਡੇ ਕੋਲ ਹੋਣਗੀਆਂ ਕਰਾਮਾਤਾਂ ਜਿਹੜੀਆਂ ਤੁਸੀਂ ਲਈ ਫਿਰਦੇ, ਕਿਉਂਕਿ ਕਰਾਮਾਤ ਗੁਰੂ ਨਾਨਕ ਦਾ ਘਰ ਨਹੀਂ ਮੰਨਦਾ, ਕਰਾਮਾਤ ਨੂੰ ਪ੍ਰਵਾਨਗੀ ਨਹੀਂ। ਜਿਹੜੀਆਂ ਇਹ ਕਰਾਮਾਤਾਂ ਜਿਹੜੀਆਂ ਸਿੱਧ ਜੋਗੀ ਵਿਖਾਉਂਦੇ ਫਿਰਦੇ, ਬਾਪੂ ਜੀ ਤੇ ਇਨਕਾਰੀ ਹੋ ਗਏ, ਵਿਖਾਓ ਭਾਈ। ਗੁਰੂ ਨਾਨਕ ਸਾਹਿਬ ਨੇ ਜਿਵੇਂ ਉਹਨਾਂ ਨੇ ਉਹ ਪਿੱਪਲ ਪੱਟਣ ਦੀ ਕੋਸ਼ਿਸ਼ ਕੀਤੀ ਵੀ ਪੱਟ ਦਿਆਂਗੇ, ਗੁਰੂ ਨਾਨਕ ਸਾਹਿਬ ਕਹਿੰਦੇ ਵੀ ਨਹੀਂ ਰੁਕ ਜਾ, ਉੱਥੇ ਹੀ ਖੜੋਤਾ। ਉਹਨਾਂ ਦੇ ਯਤਨ ਕੀਤੇ ਗੁਰੂ ਨਾਨਕ ਸਾਹਿਬ ਤੇ ਪ੍ਰਭਾਵ ਪਾਉਣ ਦੇ ਆਪਣੀਆਂ ਕਰਾਮਾਤਾਂ ਨਾਲ, ਉਹਨਾਂ ਨੇ ਬੜਾ ਵੱਡਾ ਹੂਆ ਬਣਾਇਆ ਹੋਇਆ ਸੀ ਵੀ ਸਾਡੇ ਕੋਲ ਨੇ। ਹੁਣ ਅੱਜ ਵੀ ਜੇ ਕਿਸੇ ਕੋਲੇ ਤਾਕਤਾਂ ਆ ਜਾਣ, ਕਿਸੇ ਕੋਲੇ ਸਮਰੱਥਾ ਆ ਜਾਏ, ਉਹ ਤੇ ਕਹੇਗਾ ਨਾ ਵੀ ਮੈਂ ਰੱਬ ਬਣ ਗਿਆ, ਬਸ ਹੁਣ ਮੈਂ ਤੇ ਜੋ ਕਵਾਂ ਉਹ ਹੋ ਜਾਂਦਾ, ਰਿੱਧੀਆਂ ਸਿੱਧੀਆਂ ਆਪਣੇ ਕੋਲ ਨੇ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਰੱਬ ਜੀ ਤੇਰੀ ਤਲੀ ਤੇ ਬੈਠੀਆਂ ਹਰ ਵੇਲੇ ਤਲੀ ਤੇ, ਤੇਰੇ ਰਿੱਧ ਸਿੱਧ ਨਿੱਧ ਕਰ ਤਲ, ਕਰ ਹੱਥ, ਤਲ ਮਤਲਬ ਹੱਥ ਦੇ ਤਲ ਉੱਤੇ ਤਲੀ ਉੱਤੇ ਹਰ ਵੇਲੇ ਬੈਠੀਆਂ ਤੇਰੇ ਕੋਲ। ਤੇ ਇਹੀ ਕਾਰਨ ਹੈ ਜਿਹੜਾ ਉਹਨੂੰ ਜਪਦਾ ਹੈ ਉਹਦੇ ਮਗਰ ਮਗਰ ਤੁਰ ਪੈਂਦੀਆਂ ਨੇ, ਮਗਰ ਤੁਰੀਆਂ ਜਾਣ ਫਿਰ ਤੇ ਠੀਕ ਹੈ। ਤੇ ਜਿਹੜਾ ਜਪਣ ਵਾਲਾ ਜੇ ਉਹ ਮਗਰ ਤੁਰੀਆਂ ਆਉਂਦੀਆਂ ਵੱਲ ਮੁੱਖ ਕਰਕੇ ਬਹਿ ਜੇ ਫਿਰ ਉੱਥੇ ਕੀ ਰਹਿ ਜਾਂਦਾ,
ਫਿਰ ਉਹ ਮਗਰ ਨਹੀਂ ਆਉਂਦੀਆਂ, ਫਿਰ ਜਦੋਂ ਉਹਦੇ ਅਲਮੁੱਖ ਕਰ ਲਿਆ ਫਿਰ ਉਹਨਾਂ ਦੇ ਮਗਰ ਮਗਰ ਦੌੜਨਾ ਪੈਂਦਾ ਵੀ ਹੁਣ ਰਿਧੀਆਂ ਸਿੱਧੀਆਂ ਮੈਂ ਇਕੱਠੀਆਂ ਕਰ ਲਾਂ ਬਸ, ਫਿਰ ਤਬਦੀਲ ਹੋ ਜਾਂਦਾ, ਬਦਲ ਜਾਂਦਾ, ਫਿਰ ਸਾਰਾ ਖੇਡ ਬਦਲ ਜਾਂਦਾ। ਜਦੋਂ ਆਪਾਂ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ 'ਚ ਜੁੜਦੇ ਹਾਂ ਨਾ, ਹੌਲੀ ਹੌਲੀ ਜੀਵਨ ਵਿੱਚ ਬਦਲਾਅ ਆਉਂਦਾ, ਇਹਦੇ 'ਚ ਕੋਈ ਦੋਰਾਵਾ ਨਹੀਂ। ਜਿੱਥੇ ਹੌਲੀ ਹੌਲੀ ਜੀਵਨ 'ਚ ਬਦਲਾਅ ਆਉਂਦਾ ਨਾ, ਉੱਥੇ ਬੋਲਾਂ ਦੇ ਵਿੱਚ ਅਟਲਤਾ ਆਉਂਦੀ, ਬੋਲ ਦ੍ਰਿੜ ਹੋਣ ਲੱਗ ਜਾਂਦੇ, ਅਟਲ ਹੋਣ ਲੱਗ ਜਾਂਦੇ ਵੀ ਜੋ ਜ਼ਬਾਨੋਂ ਕਹਿਤਾ ਬਸ ਸੱਚ ਹੀ ਹੈ। ਜੇ ਤੇ ਉਹ ਪੜਾਅ ਲੰਘ ਜਾਈਏ ਫਿਰ ਤੇ ਉਹਦੇ ਨਾਲ ਮਿਲਾਪ ਹੋ ਜਾਂਦਾ, ਤੇ ਜੇ ਉੱਥੇ ਕਾਕੇ ਵੀ ਹੁਣ ਨਹੀਂ ਹੁਣ ਤੇ ਆਪਾਂ ਜੋ ਆਖਦੀ ਉਹ ਹੋ ਹੀ ਜਾਂਦਾ, ਫਿਰ ਉੱਥੇ ਆ ਕੇ ਅਕਸਰ ਪਤਾ ਕੀ ਹੁੰਦਾ, ਫਿਰ ਉੱਥੇ ਆ ਕੇ ਨਾ ਜੀਵ ਆਪਣੀ ਪੂਜਾ ਕਰਵਾਉਣ ਲੱਗ ਜਾਂਦਾ, ਤੇ ਜਦੋਂ ਆਪਣੀ ਪੂਜਾ ਕਰਵਾਉਣ ਲੱਗ ਪਏ ਫਿਰ ਕੀ ਬਣ ਗਏ, ਰੱਬ ਦੇ ਸ਼ਰੀਕ। ਤੇ ਜਦੋਂ ਰੱਬ ਦੇ ਹੀ ਸ਼ਰੀਕ ਬਣ ਕੇ ਬਹਿ ਜਾਂਗੇ ਤੇ ਫਿਰ ਨਿਬੜੇਗਾ ਕੀ, ਨਵੇੜਾ ਕੀ ਹੋਏ। ਅਕਸਰ ਏਦਾਂ ਹੀ ਹੁੰਦਾ ਜੀ। ਇੱਕ ਨਾ ਬਾਪੂ ਜੀ ਦੀ ਬਾਣੀ ਦਾ ਬਚਨ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ। ਜਦੋਂ ਉਹਨੂੰ ਵਡਿਆਉਂਦੇ ਆ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਸੰਸਾਰ ਸ਼ੋਭਾ ਗਾਉਂਦਾ। ਜੈ ਜੈਕਾਰ ਕਰੇ ਸਭ ਕੋਈ, ਕਿਉਂ? ਕਿਉਂਕਿ ਮਨ ਦੇ ਵਿੱਚ ਕੀ ਹੈ? ਹਰ ਹਰੀ। ਤਨ ਵਿੱਚ ਕੀ? ਮਤਲਬ ਇਉਂ ਕਹਿ ਲਓ ਵੀ ਜੀਵਨ ਹਰੀ ਦੇ ਭਰੋਸੇ ਤੇ ਹੈ। ਜਦੋਂ ਆਪਾਂ ਉਹਦੇ ਭਰੋਸੇ ਤੇ ਰਹਿਣ ਲੱਗ ਪਏ ਫਿਰ ਜੈ ਜੈਕਾਰ ਕਰੇ ਸਭ ਕੋਈ। ਹੁਣ ਜਦੋਂ ਜੈ ਜੈਕਾਰ ਹੋ ਰਹੀ ਹੈ, ਵਡਿਆਈ ਹੋ ਰਹੀ ਹੈ, ਜੇ ਤੇ ਉਹ ਸੰਭਾਲਣੀ ਆ ਗਈ ਫਿਰ ਤੇ ਪਾਰ ਲੰਘ ਗਏ, ਤੇ ਜੇ ਜੈ ਜੈਕਾਰ ਨਾ ਸਾਂਭੀਗੀ ਫਿਰ ਇੱਕ ਕਿਣਕਾ ਪੈਦਾ ਹੁੰਦਾ, ਉਹਨੂੰ ਹਉਮੈ ਕਹਿੰਦੇ ਨੇ, ਫਿਰ ਉੱਥੋਂ ਹੇਠਾਂ ਨੂੰ ਆਉਣਾ ਸ਼ੁਰੂ ਹੋ ਜਾਂਦਾ, ਉੱਥੋਂ ਹੇਠਾਂ ਨੂੰ ਆਉਣ ਲੱਗ ਜਾਂਦਾ। ਫਿਰ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਆਪਾਂ ਪੜ੍ਹਦੇ ਹਾਂ ਜਿੱਥੇ ਬਾਪੂ ਜੀ ਨੇ ਕਿਹਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਤੇ ਜਿੱਥੇ ਉਹਦਾ ਬਣੇ ਰਵਾਂਗੇ ਓਨਾ ਚਿਰ ਜੱਗ ਸਾਰਾ ਆਪਣਾ, ਤੇ ਜਿੱਦਣ ਅਸੀਂ ਆਪਣੇ ਆਪ ਦੇ ਬਣਨ ਲੱਗ ਗਏ ਉਦਣ। ਜਦੋਂ ਰਿਧੀਆਂ ਸਿੱਧੀਆਂ ਆਉਂਦੀਆਂ ਜੇ ਤੇ ਉਦੋਂ ਵੀ ਉਹਦੇ ਬਣੇ ਰਹੀਏ ਫਿਰ ਤੇ ਸਭ ਜੱਗ ਤੇਰਾ ਹੋਏ, ਤੇ ਜੇ ਉਦੋਂ ਅਸੀਂ ਆਪਣੇ ਬਣ ਗਏ ਨਾ ਫਿਰ ਨਹੀਂ, ਫਿਰ ਨਾ ਉਹ ਆਪਣਾ ਰਹਿੰਦਾ ਤੇ ਨਾ ਜੱਗ ਆਪਣਾ ਰਹਿੰਦਾ, ਫਿਰ ਬਿਲਕੁਲ ਖੇਡ ਉਲਟ ਹੋ ਜਾਂਦਾ, ਫਿਰ ਤਬਦੀਲ ਹੋ ਜਾਂਦਾ। ਆਪ ਸਵਾਰੇ ਆਪਣਾ ਆਪਾ ਸਵਾਰ ਲਾ, ਕਹਿੰਦੇ ਫਿਰ ਕੀ ਮਿਲੇਗਾ? ਕਹਿੰਦੇ ਮੈਂ ਮਿਲੇ, ਫਿਰ ਤੂੰ ਮੈਨੂੰ ਮਿਲੇਗਾ। ਜੇ ਤੂੰ ਮੇਰਾ, ਤੂੰ ਮੇਰਾ ਬਣਿਆ ਰਹਿ, ਸਭ ਜੱਗ ਤੇਰਾ ਹੋਏ, ਸਾਰਾ ਜਗਤ ਤੇਰਾ ਹੋਏਗਾ, ਪਰ ਤੂੰ ਮੇਰਾ ਬਣ ਕੇ ਰਹੀ। ਤੇ ਜੇ ਹੁਣ ਬੰਦਾ ਆਖੇ ਵੀ ਨਹੀਂ ਜੀ ਮੈਂ ਤੁਹਾਡਾ ਨਹੀਂ ਹੁਣ ਤੇ ਮੈਂ ਆਪਣਾ ਬਣੂ, ਇਹਨੂੰ ਹੋਰ ਸੌਖਾ ਕਰ ਲਈਏ, ਹਰਨਾਖਸ਼ ਨੇ ਵਰ ਲਿਆ। ਕਿਹਦੇ ਕੋਲੋਂ ਲਿਆ ਵਰ? ਜਦੋਂ ਉਹਨੇ ਲਿਆ ਵੀ ਮੈਂ ਕਦੇ ਦਿਨੇ ਨਾ ਮਰਾਂ ਰਾਤ, ਜਿੰਨੇ ਵੀ ਵਾਰ ਉਹਨੇ ਲਏ ਉਹ ਕਿਹਦੇ ਕੋਲੋਂ ਲਏ ਔਰ ਕਿਵੇਂ ਲਏ? ਪਹਿਲਾਂ ਉਹਨੇ ਭਗਤੀ ਕੀਤੀ ਨਾ, ਭਗਤੀ ਕੀਤੀ, ਕਹਿੰਦੇ ਫਿਰ ਉਹਦੇ ਸਾਹਮਣੇ ਦੇਵਤਾ ਪ੍ਰਗਟ ਹੋਇਆ, ਫਿਰ ਉਹਨੇ ਉਹਨੂੰ ਕਿਹਾ ਵੀ ਮੈਂ ਆਹ ਕੁਛ ਮੈਨੂੰ ਮਿਲ ਜੇ, ਉਹਨੇ ਦੇ ਦਿੱਤਾ। ਜੇ ਇਹਨੂੰ ਮੰਨੀਏ ਆਪਾਂ ਸਿਰਫ ਸਮਝਣ ਤੌਰ 'ਤੇ, ਮਿਥਹਾਸ ਜਿਵੇਂ ਹੈ ਵੀ ਉਹਦੇ ਸਾਹਮਣੇ ਦੇਵਤਾ ਪ੍ਰਗਟ ਹੋਇਆ, ਉਹਨੇ ਕਿਹਾ ਵੀ ਮੈਂ ਅਮਰ ਹੋ ਜਾਊਂ, ਕਹਿੰਦੇ ਭਾਈ ਇਹ ਤਾਂ ਨਹੀਂ ਹੋ ਸਕਦਾ, ਫਿਰ ਉਹਨੇ ਚਲਾਕੀ ਖੇਡੀ ਵੀ ਮੈਂ ਦਿਨੇ ਵੀ ਨਾ ਮਰਾਂ, ਰਾਤ ਵੀ ਨਾ ਮਰਾਂ, ਬਾਹਰ ਨਾ ਮਰਾਂ, ਅੰਦਰ ਨਾ ਮਰਾਂ, ਬੰਦੇ ਤੋਂ ਨਾ ਮਰਾਂ, ਜਾਣ ਇਹ ਸਾਰੇ ਉਹਨੇ ਮੰਗੇ। ਫਿਰ ਬਾਹਰ
ਇੱਕ ਹਿਸਾਬ ਨਾਲ ਉਹ ਅਮਰ ਹੋ ਗਿਆ, ਇੱਕ ਉਹਨੂੰ ਤਾਂ ਇਹੀ ਸੀ ਨਾ ਵੀ ਮੈਂ ਹੁਣ ਕਿਹੜਾ ਮਰ ਜਾਣਾ, ਨਾ ਕੋਈ ਨਰ ਤੇ ਬੰਦਾ ਜਾਨਵਰ ਆਵੇ ਤੇ ਮੈਨੂੰ ਮਾਰੇ, ਕਿਉਂਕਿ ਉਹਨੇ ਇਹ ਤੇ ਮੰਗ ਲਿਆ ਵੀ ਮੈਂ ਪੂਰੇ ਬੰਦੇ ਤੋਂ ਵੀ ਨਾ ਮਰਾਂ ਤੇ ਪੂਰੇ ਜਾਨਵਰ ਤੋਂ ਵੀ ਨਾ ਮਰਾਂ। ਹੁਣ ਮਾਰੇਗਾ ਤੇ ਉਹੀ ਜਿਹੜਾ ਅੱਧਾ ਜਾਨਵਰ ਹੋਏਗਾ ਤੇ ਅੱਧਾ ਇਨਸਾਨ ਹੋਏਗਾ, ਉਹਨੂੰ ਪਤਾ ਸੀ ਵੀ ਏਦਾਂ ਹੋ ਨਹੀਂ ਸਕਦਾ। ਉਹਨੇ ਭਗਤੀ ਕੀਤੀ, ਭਗਤੀ ਤੋਂ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਉਹਨੇ ਮਰ ਲਿਆ, ਫਿਰ ਉਹ ਕੀ ਬਣ ਗਿਆ, ਫਿਰ ਉਹ ਆਪਣਾ ਆਪਣੇ ਲਈ ਜਿਉਣ ਲੱਗ ਪਿਆ। ਫਿਰ ਪਹਿਲਾਂ ਭਗਤੀ ਕੀਤੀ ਉਹਦੀ, ਉਹਦੀ ਭਗਤੀ ਕੀਤੀ ਉਹਨੇ, ਪ੍ਰਗਟ ਹੋ ਕੇ ਸਮਰੱਥਾ ਤਾਕਤ ਬਖਸ਼ੀ, ਜਦੋਂ ਤਾਕਤ ਮਿਲ ਗਈ ਫਿਰ ਉਹਦੀ ਭਗਤੀ ਨਹੀਂ, ਫਿਰ ਕਹਿੰਦਾ ਹੁਣ ਮੇਰੀ ਕਰੋ, ਹੁਣ ਮੇਰੀ ਭਗਤੀ ਕਰੋ। ਆਪ ਤੇ ਛੱਡ ਗਿਆ, ਲੋਕਾਂ ਤੋਂ ਆਪਣੀ ਭਗਤੀ ਕਰਾਉਣ ਲੱਗ ਪਿਆ। ਫਿਰ ਜਿਹੜਾ ਵਰ ਦੇਣ ਵਾਲਾ ਉਹੀ ਮਾਰਨ ਵਾਲਾ ਬਣ ਜਾਂਦਾ ਵੀ ਚੱਲ ਸੱਜਣਾ, ਜਿਵੇਂ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ, ਜੇ ਤੂੰ ਮੇਰਾ ਹੋਏ ਰਹੇ, ਮੇਰਾ ਬਣਿਆ ਰਵੇ, ਸਭ ਜੱਗ ਤੇਰਾ ਹੋਏ। ਉਹ ਕਹਿੰਦਾ ਵੀ ਹੁਣ ਮੈਂ ਤੇਰਾ ਨਹੀਂ, ਹੁਣ ਮੈਂ ਆਪਣਾ, ਮੈਂ ਹਰਨਾਕਸ਼ ਹਾਂ। ਹੁਣ ਲੋਕ ਕਿਆ ਕਰਨਗੇ, ਜਲੇ ਹਰਨਾਕਸ਼ ਥਲੇ ਹਰਨਾਕਸ਼, ਕਹਿੰਦੇ ਗੱਲ ਹੀ ਕੋਈ ਨਹੀਂ, ਲੋਕ ਕਹਿ ਲੈਣਾ। ਲੋਕਾਂ ਨੇ ਕਹਿਣਾ ਸ਼ੁਰੂ ਕਰਤਾ, ਪਤਾ ਸੀ ਵੀ ਡੰਡਾ ਇਹਦੇ ਕੋਲ ਹੈ, ਜੇ ਨਾ ਮੰਨੀ ਤੇ ਅਗਲਾ ਮਾਰੂ। ਉਹਨੇ ਮਨਾਇਆ ਆਪਣੀ ਪਰਜਾ ਤੋਂ, ਫਿਰ ਉਹਦੇ ਘਰ ਦੇ ਵਿੱਚ ਹੀ ਰੱਬ ਨੇ ਖੇਡ ਵੇਖੋ, ਫਿਰ ਅਕਾਲ ਨੇ ਰਚੀ, ਘਰ ਦੇ ਵਿੱਚ ਹੀ ਇੱਕ ਪੁੱਤਰ ਨੇ ਜਨਮ ਲਿਆ, ਪ੍ਰਹਿਲਾਦ ਆਇਆ। ਉਹ ਕਹਿੰਦਾ ਵੀ ਬਾਪੂ ਜ਼ੋਰ ਤੇਰਾ ਦੁਨੀਆ ਤੇ ਚੱਲਦਾ ਹੋਊ, ਲੋਕ ਤੇਰੇ ਤੋਂ ਡਰਦੇ ਹੋਣਗੇ, ਮੈਂ ਤੇ ਉਹਦੇ ਨਾਲ ਜੁੜਿਆ ਜਿਹੜਾ ਤੈਨੂੰ ਬਣਾਉਣ ਵਾਲਾ। ਆ ਜਿਹੜਾ ਕੁਛ ਤੂੰ ਲਈ ਫਿਰਦਾ ਨਾ, ਆ ਤਾਕਤ ਜਿਹੜਾ ਬਲ ਲਈ ਫਿਰਦਾ, ਜਿਹਨੇ ਤੈਨੂੰ ਦਿੱਤਾ, ਮੈਂ ਤੇ ਉਹਦੇ ਨਾਲ ਜੁੜਿਆ। ਜੇ ਉਹ ਤੈਨੂੰ ਬਲ ਦੇ ਸਕਦਾ, ਤੇਰੇ ਤੋਂ ਬਲ ਖੋ ਵੀ ਸਕਦਾ, ਤੇ ਫਿਰ ਮੈਂ ਤੇ ਤੈਨੂੰ ਨਹੀਂ, ਮੈਂ ਤੇ ਉਹਨੂੰ ਜਪੂ ਜਿਹੜਾ ਮੈਨੂੰ ਸੰਭਾਲਣ ਵਾਲਾ, ਮੈਨੂੰ ਰੱਖਣ ਵਾਲਾ ਤੇ ਤੈਨੂੰ ਰੱਖਣ ਵਾਲਾ। ਘਰੇ ਜੰਮੇ ਨੇ ਨਹੀਂ ਮੰਨੀ, ਸੰਸਾਰ ਸਾਰਾ ਮੰਨਣ ਲੱਗ ਗਿਆ, ਉਹਦਾ ਜ਼ੋਰ ਵੀ ਹਰਨਾਕਸ਼ ਦਾ ਜ਼ੋਰ ਹੈ ਭਾਈ। ਉਹ ਕਹਿੰਦਾ ਨਹੀਂ ਬਾਪੂ, ਤੇਰੇ ਤੋਂ ਵੱਡਾ ਵੀ ਹੈ ਇੱਕ। ਫਿਰ ਘਰ ਦੇ ਵਿੱਚ ਹੀ ਹਰਨਾਕਸ਼ ਨੂੰ ਨਾ ਮੰਨਣ ਵਾਲਾ ਵੀ ਆ ਗਿਆ। ਖੇਡ ਕਿੰਨੇ ਰਚੀ ਸਾਰੀ, ਜੇ ਉਹ ਭਗਤੀ ਚ ਜੁੜਿਆ ਰਹਿੰਦਾ ਤੇ ਹਰਨਾਕਸ਼ ਕਦੇ ਉਸ ਬਿਰਤੀ ਦਾ ਮਾਲਕ ਨਾ ਬਣਦਾ, ਤੇ ਜਦੋਂ ਉਹਨੇ ਭਗਤੀ ਛੱਡੀ ਫਿਰ ਅੰਦਰ ਹਉਮੈ ਪੈਦਾ ਹੋ ਗਈ, ਹਉਮੈ ਪੈਦਾ ਹੋਈ, ਫਿਰ ਉਹ ਕਹਿੰਦਾ ਮੈਂ ਹੀ ਰੱਬ ਹਾਂ। ਉੱਥੇ ਹੁਣ ਮੈਂ ਹੀ ਰੱਬ ਦਾ ਭਾਵ ਇਹ ਸੀ ਵੀ ਮੈਨੂੰ ਪੂਜਿਆ ਕਰੋ, ਮੇਰੀ ਪੂਜਾ ਕਰਿਆ ਕਰੋ, ਪਰਮੇਸ਼ਰ ਨੂੰ ਭੁੱਲ ਜਾਓ, ਹਰੀ ਹਰੀ ਕਹਿਣਾ ਛੱਡ ਦਿਓ, ਹੁਣ ਹਰਨਾਕਸ਼ ਹਰਨਾਕਸ਼ ਕਿਹਾ ਕਰੋ। ਉਹ ਪ੍ਰਹਿਲਾਦ ਕਹਿੰਦਾ ਵੀ ਨਹੀਂ ਇੱਦਾਂ। ਇਸ ਲਈ ਜਦੋਂ ਅਸੀਂ ਉਹਦੇ ਬਣ ਕੇ ਰਹਿੰਦੇ ਹਾਂ, ਉਹਨਾਂ ਚਿਰ ਤੇ ਉਹ ਆਪੇ ਸੰਭਾਲਦਾ ਹੈ, ਆਪੇ ਪ੍ਰਤਪਾਲਦਾ ਹੈ, ਆਪੇ ਰੱਖਦਾ, ਤਾਕਤ ਆਪੇ ਬਖਸ਼ਦਾ। ਪਰ ਜਦੋਂ ਅਸੀਂ ਉਹਦੇ ਨਾਲ ਰਹੀਏ ਫਿਰ ਤਾਕਤ ਕਾਹਦੀ, ਫਿਰ ਸਮਰੱਥਾ ਕਾਹਦੀ, ਫਿਰ ਤੇ ਜਿਹੜੀ ਉਹਨੇ ਸਮਰੱਥਾ ਦਿੱਤੀ ਹੋਈ ਹੈ ਆਪਣੇ ਜ਼ੋਰ ਆਪਣੇ ਬਲ ਨਾਲ ਉਹ ਵੀ ਖੋਹ ਲੈਂਦਾ ਹੈ। ਜੀਵ ਕੋਲ ਆਪਣਾ ਕੁਝ ਨਹੀਂ ਹੈ ਜੀ, ਅਸੀਂ ਆਪਣੇ ਸਰੀਰ ਵੱਲ ਆਪਣੀ ਕਾਇਆ ਵੱਲ ਝਾਤ ਮਾਰ, ਅਸੀਂ ਵੀ ਤੇ ਉਹਦੇ ਬਣਾਏ ਜੀਵ ਹੀ ਹਨ, ਸਾਡੇ ਕੋਲ ਸਾਡਾ ਕੀ ਹੈ। ਤੇ ਜਦੋਂ ਇਸ ਚੀਜ਼ ਨੂੰ ਪੜਚੋਲਾਂਗੇ ਤੇ ਫਿਰ ਜਵਾਬ ਇਹ ਆਉਂਦਾ ਹੈ, ਸਾਡੇ ਕੋਲ ਸਾਡਾ ਕੁਛ ਵੀ ਨਹੀਂ, ਅਸੀਂ ਆਪ ਵੀ ਆਪਣੇ ਨਹੀਂ ਹਾਂ। ਸਾਡਾ ਸਾਡਾ ਕਹੀ ਜਾਂਦੇ ਹਾਂ, ਆਪਣਾ ਆਪਣਾ ਕਹੀ ਜਾਂਦੇ ਹਾਂ, ਮੈਂ ਕਰੀ ਜਾਂਦੇ ਹਾਂ, ਪਰ ਮੈਂ ਵੀ ਸਾਡੀ ਆਪਣੀ ਨਹੀਂ, ਅਸੀਂ ਆਪਣੇ ਨਹੀਂ ਹਾਂ। ਇੱਕ ਨਾਮ ਹੈ ਜੀ, ਇੱਕ ਨਾਮ ਜਿਹੜਾ ਟੱਬਰ ਦਾ ਦਿੱਤਾ ਹੋਇਆ, ਪਰਿਵਾਰ ਦਾ ਦਿੱਤਾ ਹੋਇਆ ਨਾਮ ਇੱਕ, ਉਸ ਨਾਮ ਤੋਂ ਬਿਨਾਂ, ਉਹ ਨਾਮ ਤੋਂ, ਹਾਲਾਂਕਿ ਜੇ ਕਹੀਏ ਤੇ ਉਹ ਵੀ ਸਾਡਾ ਨਹੀਂ ਹੈ, ਉਹ ਵੀ ਟੱਬਰ ਨੇ ਦਿੱਤਾ, ਪਰਿਵਾਰ ਨੇ ਦਿੱਤਾ, ਅਸੀਂ ਉਹਨੂੰ ਮੰਨ ਲਿਆ ਨਾ ਵੀ ਇਹ ਸਾਡਾ ਨਾਮ ਹੈ, ਬਾਕੀ
ਸਰੀਰ ਦੇ ਵਿੱਚ ਬੈਠੀ ਹੋਈ ਆਤਮਾ ਜੋਤ ਕੋਈ ਸ਼ਬਦ ਵਰਤ ਲਈਏ ਉਹਦੀ ਸੱਤਾ ਉਹਦੀ ਤੱਕ ਉਹਦੀ ਹੈ ਨਾ ਜੀ ਸਾਰੀ ਆਪਣਾ ਕੀ ਹੈ ਸਾਡੇ ਕੋਲ ਤੇ ਅਸੀਂ ਆਪਣੇ ਵੀ ਨਹੀਂ ਹਾਂ ਤੇ ਫਿਰ ਮਾਲਕ ਜੀ ਉਹ ਹੈ ਤੇ ਸਾਰਾ ਕੁਛ ਤੇਰਾ ਹੀ ਹੈ ਨਾ ਔਰ ਸਾਹਿਬ ਕਹਿੰਦੇ ਰਿੱਧ ਸਿੱਧ ਨਿੱਧ ਕਰ ਤਲ ਜਗ ਜੀਵਨ ਹੇ ਜਗਤ ਨੂੰ ਜੀਵਨ ਦੇਣ ਵਾਲੇ ਮਾਲਕ ਜੀ ਰਿਧੀਆਂ ਸਿੱਧੀਆਂ ਸਾਰੀਆਂ ਤੇਰੀ ਤਲੀ ਦੇ ਉੱਤੇ ਜਿਸ ਨੂੰ ਚਾਹਵੇ ਤੂੰ ਬਖਸ਼ ਦਿੰਦਾ ਜਿਹਨੂੰ ਤੂੰ ਚਾਹਵੇ ਤੂੰ ਉਹਦੇ ਕੋਲੋਂ ਖੋਹ ਲੈਂਦਾ ਸਰਬ ਨਾਥ ਸਾਰਿਆਂ ਦਾ ਤੂੰ ਮਾਲਕ ਹੈ ਅਨੇਕਾਂ ਨਾਂ ਤੇ ਤੇਰੇ ਨਾਂ ਵੀ ਅਨੇਕਾਂ ਨੇ ਸਾਰਿਆਂ ਦਾ ਤੂੰ ਮਾਲਕ ਹੈ ਅਨੇਕਾਂ ਹੀ ਤੇਰੇ

ਦੂਸਰੇ ਪਦੇ ਦੀ ਸੰਪੂਰਨਤਾ ਫਿਰ ਕਹਿੰਦੇ ਦਇਆ ਮਇਆ ਕਿਰਪਾ ਨਾਨਕ ਕਉ। ਹੇ ਦਇਆਲੂ ਮਾਲਕ ਜੀ, ਹੇ ਕਿਰਪਾਲੂ ਪਰਮੇਸ਼ਵਰ ਜੀਓ, ਹੇ ਦਾਤਾ ਦਇਆਲ ਅਕਾਲ ਪੁਰਖ ਜੀਓ, ਆਪ ਜੀ ਨਾਨਕ ਉੱਤੇ ਵੀ ਕਿਰਪਾ ਕਰੋ। ਦਇਆ ਮਤਲਬ ਤਰਸ, ਮਾਇਆ ਮਤਲਬ ਤਰਸ, ਕਿਰਪਾ ਮਤਲਬ ਤਰਸ, ਤਿੰਨੋਂ ਚੀਜ਼ਾਂ ਦਇਆ ਮਾਇਆ ਕਿਰਪਾ। ਨਾਨਕ ਕਉ, ਨਾਨਕ ਜੀ ਨਾ, ਗੁਰੂ ਅਰਜਨ ਸਾਹਿਬ ਕਹਿ ਰਹੇ ਵੀ ਆਪ ਜੀ ਹੇ ਅਕਾਲ ਪੁਰਖ ਦਇਆਲੂ ਦਾਤਾ ਕਿਰਪਾਲੂ ਦਾਤਾ ਮਾਇਆ ਕਰਨ ਵਾਲੇ ਕਿਰਪਾ ਕਰਨ ਵਾਲੇ ਦਾਤਾ ਜੀ, ਆਪਣੇ ਸੇਵਕ ਨਾਨਕ ਉੱਤੇ ਵੀ ਕਿਰਪਾ ਕਰੋ, ਦਇਆ ਕਰੋ, ਮਾਇਆ ਕਰੋ। ਅਤੇ ਮਾਇਆ ਕਰਕੇ ਕੀ ਬਖਸ਼ੋ? ਸੁਣ ਸੁਣ ਜਸ ਜੀਵਾਓ, ਮੈਂ ਤੁਹਾਡਾ ਜਸ ਸੁਣ ਸੁਣ ਕੇ ਜੀਵਾਂ, ਮੇਰੇ ਉੱਤੇ ਆ ਤਰਸ ਕਰਦੇ ਹੋ, ਤੁਹਾਡਾ ਜਸ ਸੁਣ ਕੇ ਜਿਉਣਾ ਆ ਜਾਏ, ਤੁਹਾਡੀ ਵਡਿਆਈ ਸੁਣ ਕੇ ਜਿਉਣਾ ਆ ਜਾਏ, ਤੁਹਾਡਾ ਤੁਹਾਡੀ ਸ਼ੋਭਾ ਸੁਣ ਸੁਣ ਕੇ ਮੈਂ ਜਿਉਵਾਂ, ਬਸ ਆਹ ਕਿਰਪਾ ਮੇਰੇ 'ਤੇ ਕਰ ਦਿਓ, ਮੇਰੀ ਜ਼ਿੰਦਗੀ ਦਾ ਆਧਾਰ ਬਣ ਜਾਏ ਵੀ ਮੈਂ ਤੈਨੂੰ ਗਾ ਸੁਣਾ ਅਤੇ ਮੈਂ ਜਿਉਵਾਂ, ਭਾਵ ਤੇਰੇ ਨਾਲ ਜੁੜਿਆ ਰਵਾਂ। ਜਦੋਂ ਮੈਂ ਤੇਰੇ ਨਾਲ ਜੁੜਿਆ ਰਵਾਂ ਤਾਂ ਮੈਂ ਜਿਉਂਦਾ ਰਵਾਂ, ਜਦੋਂ ਮੈਂ ਤੈਨੂੰ ਭੁੱਲ ਜਾਂ ਵਿਸਰ ਜਾਂ ਬਸ ਉਸੇ ਵੇਲੇ ਮਰ ਜਾਂ, ਜਿਉਵਾਂ ਤੇ ਸਿਰਫ ਤੇਰੇ ਆਧਾਰ ਤੇ, ਜੀਵਾਂ ਤੈਨੂੰ ਚੇਤੇ ਕਰਦਿਆਂ, ਸੁਣ ਸੁਣ ਜੀਵਾਂ ਤੇਰੀ ਬਾਣੀ। ਮਾਲਕ ਜੀ ਮੈਂ ਤੇਰੀ ਬਾਣੀ ਸੁਣ ਸੁਣ ਕੇ ਜਿਉਵਾਂ, ਤੇਰੀ ਸ਼ੋਭਾ ਸੁਣ ਸੁਣ ਕੇ, ਤੇਰਾ ਜਸ ਸੁਣ ਸੁਣ ਕੇ ਮੈਂ ਜਿਉਵਾਂ, ਇਹ ਮੇਰੇ ਉੱਤੇ ਤੁਸੀਂ ਕਿਰਪਾ ਕਰੋ, ਮੇਰੇ ਉੱਤੇ ਇਹ ਦਇਆ ਕਰੋ। ਇਸ ਤਰ੍ਹਾਂ ਦੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਇਹਨਾਂ ਬੋਲਾਂ ਰਾਹੀਂ ਸਾਨੂੰ ਸਮਝਾ ਰਹੇ ਵੀ ਅਕਾਲ ਪੁਰਖ ਦਇਆਲੂ ਹੈ, ਕਿਰਪਾਲੂ ਹੈ, ਦਾਤਾ ਹੈ ਸਭਨਾਂ ਦਾ, ਸਰਬ ਕਲਾ ਸਮਰੱਥ ਹੈ। ਉਸ ਮਾਲਕ ਦੇ ਕੋਲੋਂ ਉਹਦੀ ਕਿਰਪਾ ਮੰਗੋ, ਉਹਦੇ ਅੱਗੇ ਅਰਦਾਸ ਕਰਦਿਆਂ ਉਹਦੇ ਕੋਲੋਂ ਇਹ ਮੰਗੋ ਵੀ ਸਾਨੂੰ ਆਪਣੇ ਜਸ ਵਿੱਚ ਲਾਈ ਰੱਖ ਮਾਲਕਾ, ਜਿਹੜਾ ਤੇਰੇ ਜਸ ਵਿੱਚ ਜੁੜਿਆ ਉਹਨੂੰ ਕੁਝ ਥੁੜਿਆ ਨਹੀਂ, ਅਤੇ ਜਿਹੜਾ ਤੇਰੇ ਜਸ ਨਾਲ ਨਹੀਂ ਨਾ ਜੁੜਿਆ ਉਹ ਹਮੇਸ਼ਾ ਭੁੱਖ ਵਿੱਚ ਹੀ ਰਿਹਾ, ਉਹ ਕਦੇ ਰੱਜ ਨਹੀਂ ਸਕਦਾ। ਜਿਹੜਾ ਤੇਰੇ ਜਸ ਵਿੱਚ ਜੁੜ ਗਿਆ ਸਤਿਗੁਰੂ, ਉਹਨੂੰ ਥੁੜਿਆ ਹੀ ਕੁਛ ਨਹੀਂ, ਘਾਟਾ ਹੀ ਕਿਸੇ ਗੱਲ ਦਾ ਨਹੀਂ, ਕਮੀ ਹੋਈ ਕਿਸੇ ਗੱਲ ਦੀ ਨਹੀਂ। ਤੇ ਜਿਹੜਾ ਤੇਰੇ ਤੋਂ ਟੁੱਟ ਗਿਆ ਫਿਰ ਉਹ ਨਹੀਂ ਰੱਜਿਆ, ਕਦੇ ਕਦੇ ਵੀ ਨਹੀਂ ਰੱਜਿਆ। ਉਹ ਰਜਾਉਣਾ ਤੇ ਸਬਰ ਨਹੀਂ ਹੈ ਨਾ ਜੀ, ਧਨ ਨੇ ਨਹੀਂ ਰਜਾਉਣਾ, ਦੌਲਤ ਨੇ ਨਹੀਂ ਰਜਾਉਣਾ, ਪ੍ਰਸ਼ਾਦਿਆਂ ਨੇ ਨਹੀਂ ਰਜਾਉਣਾ, ਜ਼ਮੀਨਾਂ ਨੇ ਨਹੀਂ ਰਜਾਉਣਾ, ਰਜਾਉਣਾ ਸਬਰ ਨੇ। ਜਿਹਨੂੰ ਸਬਰ ਆ ਗਿਆ ਉਹਦੇ ਕੋਲ ਕੁਛ ਨਾ ਵੀ ਹੋਵੇ ਉਹ ਤਾਂ ਵੀ ਰੱਜਿਆ, ਤੇ ਜਿਹਦੇ ਕੋਲ ਸਬਰ ਹੈ ਨਹੀਂ ਉਹ ਭਾਵੇਂ ਜਿੰਨੀ ਮਰਜ਼ੀ ਇਕੱਠੀ ਕਰੀ ਚੱਲੇ, ਰੱਜਦਾ ਨਹੀਂ। ਇਸ ਲਈ ਜਿਹੜਾ ਜੁੜ ਗਿਆ ਉਹਦੇ ਨਾਲ ਉਹਨੂੰ ਕੁਛ ਨਹੀਂ ਥੋੜਿਆ, ਆਪੇ ਹੀ ਸਬਰੀ ਜਾਂਦੇ, ਕਾਰਜ ਸਹਿਜ ਸੁਭਾਅ ਬਣਾਈ ਜਾਂਦਾ। ਤੁਸੀਂ ਕਿਸੇ ਰੱਬੀ ਪਿਆਰੇ ਨੂੰ ਜਿਹੜਾ ਉਹਦੇ ਨਾਲ ਜੁੜਿਆ ਨਾ, ਉਹਦੇ ਗੁਣ ਵਿੱਚ ਉਹਦੇ ਵਡਿਆਈ ਨਾਲ ਜੁੜਿਆ, ਉਹਨੂੰ ਪੁੱਛ ਕੇ ਵੇਖ ਲਓ ਵੀ ਕਾਰਜ ਕਿੱਦਾਂ ਬਣੋ, ਕਹਿੰਦਾ ਪਤਾ ਨਹੀਂ, ਆਪੇ ਸਵਰੀ ਜਾਂਦਾ। ਤੇ ਅਸੀਂ ਕਹਿੰਦੇ ਵੀ ਅਸੀਂ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਸਾਡਾ ਤਾਂ ਨਹੀਂ ਬਣਿਆ ਕੁਛ, ਫਰਕ ਹੈ। ਇੱਕ ਪਾਸੇ ਉਹ ਆਪੇ ਸਵਾਰੀ ਜਾਂਦਾ ਤੇ ਦੂਜੇ ਪਾਸੇ ਬਣਿਆ ਹੀ ਕੁਛ ਨਹੀਂ, ਆਹੀ ਫਰਕ ਹੈ ਜੀ। ਜਿਹੜਾ ਉਹਦੇ ਨਾਲ ਜੁੜ ਜਾਂਦਾ ਉੱਥੇ ਥੋੜ ਕਿਸੇ ਗੱਲ ਦੀ ਨਹੀਂ, ਕੋਈ ਤੋਟ ਨਹੀਂ, ਕੋਈ ਕਮੀ ਨਹੀਂ। ਤੇ ਜਿਹੜਾ ਨਹੀਂ, ਫਿਰ ਬਾਪੂ ਜੀ ਦਾ ਬੋਲ ਚੇਤੇ ਰੱਖਿਆ ਕਰੋ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਫਿਰ ਨਹੀਂ ਰੱਜ ਆਉਂਦਾ, ਕਿੱਥੇ ਸਬਰ ਆਉਂਦਾ ਫਿਰ, ਫਿਰ ਤੇ ਬਸ ਮੇਰੀ ਮੇਰੀ ਮੇਰੀ ਮੇਰੀ ਕਰਦੇ ਆ ਤੁਰਿਆ ਹੀ ਜਾਂਦਾ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸਹਿਭਾਈ, ਬਾਰਾਂ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਅੜਤਾਲੀ ਕੋਹ ਬਣਦੇ ਬਾਰਾਂ ਯੋਜਨਾ ਦੇ, ਅੜਤਾਲੀ ਕੋਹ, ਤੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੀ ਦੂਰ ਤੱਕ ਸੈਨਾ ਲਈ ਫਿਰਦਾ। ਤੇ ਜਿਹੜੀ ਅੜਤਾਲੀ ਕੋਹ ਤੱਕ ਸੈਨਾ ਲਈ ਫਿਰਦਾ ਉਹਦੇ ਵਿੱਚੋਂ ਇੱਕ ਬੰਦੇ ਨੇ ਆ ਕੇ ਸਰੀਰ ਨਹੀਂ ਚੁੱਕਿਆ ਵੀ ਇਹਨੂੰ ਲੈ ਚੱਲੀਏ, ਸਾਡਾ ਰਾਜਾ ਮਰ ਗਿਆ, ਹੋਰ ਕੁਛ ਨਹੀਂ, ਸੰਸਕਾਰ ਹੀ ਕਰਦੇ ਹਾਂ।
ਦੇਹੀ ਗਿਰਜਨ ਖਾਈ, ਗਿਰਜਾ ਨੇ ਚੂੰਡਿਆ ਮਾਸ ਉਹਦਾ, ਦੇਹੀ ਸੰਭਾਲਣ ਵਾਲਾ ਨਹੀਂ ਕੋਈ ਆਇਆ, ਸਾਰੀ ਜ਼ਿੰਦਗੀ ਮੇਰੀ ਮੇਰੀ ਕਰਦਾ ਤੁਰ ਗਏ। ਅਤੇ ਜੇ ਉਹੀ ਉਹਦੇ ਨਾਲ ਜੁੜੇ ਹੋਈਏ ਫਿਰ ਉਹ ਆਪੇ ਸੰਭਾਲ ਕਰਦਾ। ਖੈਰ ਇਸ ਤਰੀਕੇ ਸਤਿਗੁਰੂ ਨੇ ਸਮਝਾਇਆ ਅਤੇ ਮਾਲਕ ਅੱਗੇ ਇਹ ਅਰਦਾਸ ਅਰਜੋਈ ਕਰਿਆ ਕਰੋ, ਸਤਿਗੁਰੂ ਜੀ ਸਾਡੇ ਮਨਾਂ ਦਾ ਇਹ ਚਾਅ ਬਣੇ ਅਸੀਂ ਤੇਰੇ ਨਾਲ ਜੁੜ ਕੇ ਰਹੀਏ, ਤੇਰੇ ਜਸ ਵਿੱਚ ਜੁੜੇ ਰਹੀਏ, ਤੂੰ ਸਾਨੂੰ ਕਦੇ ਵਿਸਰੇ ਨਾ,

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਸਾਡੇ ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆਂ, ਸਬਦ ਕਾ ਬਨਵਾਈਆਂ, ਸਭ ਦੋ ਤੰਗ

ਸਭ ਸਵਾਰ ਨਾਮ ਸਭ ਨਗਲਾ ਸਮਰਥ ਸਵਾਮੀ ਸੁਖ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਫਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਸ ਵੈਸ ਦੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਪੁਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਵਾਇ ਵਸਿਆ ਦਿਨੇ ਸਾਂਸ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬੇਟੋ ਇਸਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰ ਸਭ ਕਰਸ ਪਾ ਗਿਆ ਸੁਧ ਵਾਜੇ ਕਲਾ ਜਿਤ ਕਰ ਧਾਰੀ

ਹਰਵਾਰ ਜੇ ਅਨੰਦ ਸੁਨੋਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੋਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੇ ਹੋਏ ਸੋ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਬੇ ਚੇਤਾਵਨ ਕਾ ਸਦਕਾ।

ਅਖਰ ਵਾਧਾ ਘਾਟਾ ਭੁਲਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਪੇਟਾ ਬੰਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਬਰ ਸ਼ਤਰ ਤੱਕ ਦੇ ਮਾਲਕ, ਮਾਲਕੇ ਕਾਇਨਾਤ ਜੁਗੋ ਜੁਗ ਅਟਲ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਹ ਸੰਗਤ ਜੀ, ਉਹ ਵੱਡੇ ਭਾਗਾਂ ਵਾਲੇ ਉਹ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਕਿਉਂਕਿ ਗੁਰੂ ਦਰਬਾਰ ਤੇ ਆਉਣਾ ਬਹੁਤ ਜ਼ਰੂਰੀ ਹੈ। ਆਪਾਂ ਦੁਨਿਆਵੀ ਲੋਕ ਹਾਂ, ਬਾਹਰ ਕੰਮ ਕਾਜ ਕਰਦਿਆਂ ਆਪਣੇ ਜੋ ਮਨਾਂ ਨੂੰ ਵਿਸ਼ਿਆਂ ਵਿਕਾਰਾਂ ਦੀ ਮੈਲ ਚਿੰਬੜ ਜਾਂਦੀ ਹੈ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਵੀ ਆਖ ਰਹੀ ਹੈ, ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੇ ਰੰਗ। ਜਿਹੜੀ ਸਾਡੇ ਮਨਾਂ ਨੂੰ ਇਹ ਚਿੰਬੜੀ ਹੋਈ ਮੈਲ ਹੈ ਵਿਸ਼ਿਆਂ ਵਿਕਾਰਾਂ ਦੀ, ਉਹ ਗੁਰੂ ਦਰਬਾਰ ਵਿੱਚ ਆ ਕੇ ਗੁਰੂ ਦਰਸ਼ਨ ਕੀਤਿਆਂ ਸੰਗਤ ਵਿੱਚ ਬੈਠ ਕੇ ਗੁਰੂ ਦੀਆਂ ਗੱਲਾਂ ਸੁਣ ਕੇ ਸਾਡੀ ਉਹ ਮੈਲ ਉਤਰਦੀ ਆ। ਕੱਪੜਿਆਂ ਵਾਲੀ ਮੈਲ ਤਾਂ ਅਸੀਂ ਬਾਹਰੋਂ ਸਾਬਣ ਸਰਫਾਂ ਲੈ ਕੇ ਉਤਾਰ ਲੈਂਦੇ ਹਾਂ, ਪਰ ਜੋ ਸਾਡੇ ਮਨ ਨੂੰ ਸਾਫ ਕਰਨ ਦਾ ਤਰੀਕਾ ਇੱਕੋ ਇੱਕ ਹੈ, ਜਿਸ ਲਈ ਆਪ ਸਾਰੀ ਰੱਬ ਵਰਗੀ ਸੰਗਤ ਇਸ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ, ਦੱਸ ਰਿਹਾ ਨੂੰ ਥੋੜੇ ਜਿਹੇ ਸਮੇਂ ਦਾ ਹੁਕਮ ਹੋਇਆ ਗੁਰੂ ਕੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ, ਕਿਉਂਕਿ ਮੇਰਾ ਮੰਨਣਾ ਹੈ ਗੁਰੂ ਕੀਆਂ ਗੱਲਾਂ ਜੇ ਆਪਾਂ ਧਿਆਨ ਲਗਾ ਕੇ ਸੁਣ ਲਈਏ ਤਾਂ ਆਪਣੀਆਂ ਗੱਲਾਂ ਬਹੁਤ ਅਸਰਦਾਰ ਹੋ ਜਾਂਦੀਆਂ ਨੇ। ਆਓ, ਕੁਝ ਕਹਿਣ ਦੀ ਆਗਿਆ ਪ੍ਰਦਾਨ ਕਰੋ ਜਿੰਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਬੈਠੀ ਹੈ ਜਾਂ ਇੰਟਰਨੈਟ ਮਾਧਿਅਮ ਰਾਹੀਂ ਇਸ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਆ। ਸਾਰੀ ਸੰਗਤ ਇੱਕ ਵਾਰ ਸੀ ਚੁਕਾ ਕੇ ਦਾਸਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਿਓ, ਤੁਹਾਡਾ ਇੱਥੇ ਆਉਣਾ ਸਾਡਾ ਇੱਥੇ ਗਾਉਣਾ ਸਫਲਾ ਹੋ ਜਾਏ। ਸਾਰੀ ਸੰਗਤ ਇੱਕ ਵਾਰ ਪਿਆਰ ਦੇ ਵਜਦ ਵਿੱਚ ਆ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਜੋ ਅੱਜ ਦਾ ਬੋਲਣ ਦਾ ਪ੍ਰਕਰਨ ਹੈ, ਜਿਸ ਤਰ੍ਹਾਂ ਸਾਡੇ ਤੋਂ ਪਹਿਲਾਂ ਪਿਆਰੇ ਰਾਗੀ ਸਾਹਿਬਾਨ ਗੁਰਬਾਣੀ ਦੇ ਸ਼ਬਦ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ, ਹਉਮੈ ਦੀ ਗੱਲ ਕਰ ਰਹੇ ਸੀ ਕਿ ਹਉਮੈ ਕਿੱਡਾ ਵੱਡਾ ਰੋਗ ਹੈ। ਮੇਰਾ ਜੋ ਅੱਜ ਦਾ ਬੋਲਣ ਦਾ ਪ੍ਰਕਰਨ ਵੀ ਇਹੀ ਹੈ ਕਿ ਸਾਨੂੰ ਗੁਰੂ ਦਰਬਾਰ ਵਿੱਚ ਮੱਥਾ ਟੇਕਣ ਵਾਲੇ ਬਣਨਾ ਚਾਹੀਦਾ, ਮੱਥਾ ਲਗਾਉਣ ਵਾਲੇ ਨਹੀਂ ਬਣਨਾ ਚਾਹੀਦਾ। ਤੇ ਹਉਮੈ ਦੇ ਹੰਕਾਰ ਵਿੱਚ ਆ ਕੇ ਜਿਹੜੇ ਗੁਰੂ ਦਰਬਾਰ ਨਾਲ ਮੱਥਾ ਲਗਾ ਲੈਂਦੇ ਨੇ, ਕਿਸ ਤਰ੍ਹਾਂ ਉਹ ਫਟਕਾਰੇ ਜਾਂਦੇ ਆ, ਅੱਜ ਦੇ ਪ੍ਰਕਰਨ ਦਾ ਇਹ ਹਿੱਸਾ ਰਹਿਣਗੇ। ਆਓ

0: ਧੰਨਵਾਦ ਆਪ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਜੋ ਢਾਡੀ ਜਥੇ ਪਾਸੋਂ ਬੜੇ ਕਾਗਰ ਚਿੱਤ ਹੋ ਕੇ ਗੁਰ ਇਤਿਹਾਸ ਸਰਵਣ ਕਰ ਰਹੇ ਹੋ। ਮੈਂ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਆਪਣੇ ਪ੍ਰਕਰਨ ਨੂੰ ਲਗਾਤਾਰਤਾ ਦੇਣੀ ਚਾਹੁੰਦਾ। ਹੁਣ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਚਤਰ ਸੈਨ ਨਾਮਕ ਇੱਕ ਵਪਾਰੀ ਆਪਣੀਆਂ ਪਟਾਵਾਂ ਲੈ ਕੇ ਹਾਜ਼ਰ ਹੋਇਆ ਤੇ ਉਹਨੀ ਦੇਰੀ ਘਰ ਤੋਂ ਵਾਪਸ ਪੈਂਦਾ ਖਾਨ ਵੀ ਆ ਚੁੱਕਿਆ ਸੀ ਦਰਬਾਰ ਵਿੱਚ ਤੇ ਪੈਂਦੇ ਖਾਨ ਨੂੰ ਪਤਾ ਲੱਗਿਆ ਕਿ ਗੁਰੂ ਦਰਬਾਰ ਵਿੱਚ ਅੱਜ ਗੁਰੂ ਸਾਹਿਬ ਦੀ ਤੀਜੀ ਜੰਗ ਤੋਂ ਬਾਅਦ ਜਿਹੜੇ ਜਰਨੈਲਾਂ ਨੇ ਜੌਹਰ ਦਿਖਾਏ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਵਾ ਤੇ ਇੱਥੇ ਪੈਂਦੇ ਖਾਨ ਜਾ ਕੇ ਕੁਝ ਮੁਖੀ ਸਿੱਖਾਂ ਕੋਲੇ ਬਾਬਾ ਬਿਧੀ ਚੰਦ ਜੀ ਹੁਣਾਂ ਕੋਲ ਜਾ ਕੇ ਕੁਝ ਕਹਿਣ ਲੱਗਿਆ। ਕਹਿੰਦਾ ਪਾਪੀ ਜਾ ਕੇ ਕਹਿਣ ਲੱਗਿਆ ਕਿ ਗੁਰੂ ਸਾਹਿਬ ਨੇ ਮੈਨੂੰ ਇਹਨਾਂ ਜੰਗਾਂ ਵਿੱਚ ਯਾਦ ਹੀ ਨਹੀਂ ਕੀਤਾ, ਜੇ ਕਿਤੇ ਅਣਹੋਣੀ ਹੋ ਜਾਂਦੀ ਤਾਂ ਇਹ ਜੰਗਾਂ ਵਿੱਚ ਗੁਰੂ ਦੀ ਹਾਰ ਹੋ ਸਕਦੀ ਸੀ। ਇੱਥੋਂ ਤੱਕ ਬੋਲ ਕਬੋਲ ਬੋਲਿਆ ਤੇ ਬਾਬਾ ਬਿਧੀ ਚੰਦ ਜੀ ਨੇ ਇਹਨੂੰ ਆਖਿਆ, ਕਹਿੰਦੇ ਪੈਂਦੇ ਖਾਨ ਗੁਰੂ ਸਾਹਿਬ ਨੂੰ ਹੰਕਾਰ ਨਹੀਂ ਪਾਉਂਦਾ, ਹਰ ਜੀ ਉਹ ਹੰਕਾਰ ਨਾ ਭਾਵੇ, ਕਿਉਂਕਿ ਗੁਰਬਾਣੀ ਵੀ ਆਪਾਂ ਨੂੰ ਹੰਕਾਰ ਤੋਂ ਬਚਾ ਲਈ ਰੋਕਦੀ। ਆਪਾਂ ਗੁਰਬਾਣੀ ਪੜ੍ਹਿਆ ਤੇ ਪਤਾ ਲੱਗਦਾ ਕਿ ਹਉਮੈ ਤੇ ਹੰਕਾਰ ਕਿੱਡੇ ਵੱਡੇ ਇਹ ਗੁਵਾਰ ਰੋਗ ਨੇ ਜਿਹੜੇ ਸਾਡੀ ਜ਼ਿੰਦਗੀ ਨੂੰ ਚਿੰਬੜ ਜਾਣ ਤੇ ਸਾਡੀ ਜ਼ਿੰਦਗੀ ਨਾਸ਼ ਹੋ ਜਾਂਦੀ ਹੈ। ਜਦੋਂ ਹੁਣ ਗੁਰੂ ਸਾਹਿਬ ਸਨਮਾਨਿਤ ਕਰਨ ਲੱਗੇ, ਚਤਰ ਸੈਨ ਨਾਮਕ ਜਿਹੜਾ ਵਪਾਰੀ ਵਸਤਾ ਲਿਆਇਆ ਸੀ ਤੇ ਗੁਰੂ ਸਾਹਿਬ ਨੇ ਉਹਨੂੰ ਅਨੰਤ ਖੁਸ਼ੀਆਂ ਪ੍ਰਦਾਨ ਕੀਤੀਆਂ, ਜਿਹੜੀਆਂ 500 ਮੋਹਰਾਂ ਸੀ ਉਹ ਗੁਰੂ ਦੇ ਖਜ਼ਾਨੇ ਵਿੱਚ ਭੇਜ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਚਿੱਟਾ ਬਾਜ ਲੈ ਕੇ ਆਇਆ ਸੀ। ਉਹ ਗੁਰੂ ਸਾਹਿਬ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤੇ ਕੋਲ ਬੈਠਾ ਪੈਂਦੇ ਖਾਨ ਇਹ ਮਨ ਵਿੱਚ ਢਿੱਲਾ ਜਿਹਾ ਬੈਠਾ। ਗੁਰੂ ਸਾਹਿਬ ਨੇ ਇਸਦੇ ਮਨ ਦੀ ਗੱਲ ਪੜ੍ਹੀ ਤੇ ਗੁਰੂ ਸਾਹਿਬ ਨੇ ਜਿਹੜਾ ਘੋੜਾ ਲਿਆਂਦਾ ਸੀ ਉਸ ਚਤਰ ਸੈਨ ਨੇ ਇੱਕ ਤਲਵਾਰ ਲੈ ਕੇ ਆਇਆ ਸੀ, ਇੱਕ ਆਲੀਸ਼ਾਨ ਪੋਸ਼ਾਕ ਲੈ ਕੇ ਆਇਆ ਸੀ ਵਸਤਰ ਪਹਿਨਣ ਵਾਸਤੇ, ਉਹ ਪੈਂਦੇ ਖਾਨ ਨੂੰ ਦੇ ਦਿੱਤੀਆਂ ਕਿ ਇਹਦੇ ਮਨ ਵਿੱਚ ਵੀ ਕੋਈ ਗੱਲ ਨਾ ਜਾਵੇ ਤੇ ਨਾਲ ਹੀ ਪੈਂਦੇ ਖਾਨ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੂੰ ਗੁਰੂ ਦਰਬਾਰ ਵਿੱਚ ਇਹ ਸ਼ਾਹੀ ਪੋਸ਼ਾਕ ਪਹਿਨ ਕੇ ਤਲਵਾਰ ਸਜਾ ਕੇ ਘੋੜੇ ਤੇ ਚੜ੍ਹ ਕੇ ਜਰਨੈਲਾਂ ਦੀ ਤਰ੍ਹਾਂ ਆਇਆ ਕਰਨਾ। ਪੈਂਦੇ ਨੇ ਸੱਤ ਵਚਨ ਕਹੇ ਤੇ ਆਪਣੇ ਘਰ ਚਲਾ ਗਿਆ। ਹੁਣ ਜਦੋਂ ਕਰ ਗਿਆ ਤਾਂ ਇਹਦੇ ਘਰ ਇਹਦਾ ਜਵਾਈ ਉਸਮਾਨ ਖਾਨ, ਉਸਮਾਨ ਖਾਨ ਨਾਮ ਦਾ ਬੰਦਾ ਇਹਦਾ ਜਵਾਈ ਹੈ, ਉਹਨੇ ਦੇਖੀਆਂ ਇਹ ਚੀਜ਼ਾਂ, ਉਹਦਾ ਮਨ ਡੋਲਿਆ ਤੇ ਕਹਿਣ ਲੱਗਿਆ ਅੱਬਾ ਜਾਨ ਇਹ ਵਸਤਾਂ ਮੈਨੂੰ ਦੇ ਦਿਓ, ਮੈਨੂੰ ਬੜੀਆਂ ਪਸੰਦ ਆਈਆਂ। ਪੈਂਦੇ ਖਾਨ ਕਹਿੰਦਾ ਨਹੀਂ, ਇਹ ਗੁਰੂ ਨੇ ਮੈਨੂੰ ਦਿੱਤੀਆਂ, ਤੈਨੂੰ ਨਹੀਂ ਮੈਂ ਦੇ ਸਕਦਾ। ਜਦੋਂ ਇਹਨਾਂ ਦੀ ਗੱਲ ਇਸ ਗੱਲ ਤੇ ਵੱਧ ਗਈ ਤੇ ਪੈਂਦੇ ਖਾਨ ਦਾ ਜਵਾਈ ਆਪਣੀ ਸੱਸ ਨੂੰ, ਪੈਂਦੇ ਖਾਨ ਦੀ ਘਰਵਾਲੀ ਨੂੰ ਜਾ ਕੇ ਕਹਿੰਦਾ ਜੇ ਇਹ ਵਸਤਾਂ ਮੈਨੂੰ ਨਾ ਦਿੱਤੀਆਂ ਤਾਂ ਮੈਂ ਕਟਾਰ ਮਾਰ ਕੇ ਆਤਮਘਾਤ ਕਰ ਲੈਣਾ, ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣੀ ਹੈ। ਤੇ ਪੈਂਦੇ ਖਾਨ ਦੀ ਘਰਵਾਲੀ ਬੜਾ ਘਬਰਾਈ ਕਿ ਮੇਰੀ ਕੁੜੀ ਤਾਂ ਬਾਅਦ ਦੇ ਵਿੱਚ ਇਕੱਲੀ ਰਹਿ ਜਾਏਗੀ। ਇਸ ਗੱਲ ਨੂੰ ਸੁਣ ਕੇ ਜਦੋਂ ਪੈਂਦੇ ਖਾਨ ਆਰਾਮ ਕਰਨ ਲਈ ਬੈਠਾ ਤਾਂ ਉਸ ਦੀ ਘਰਵਾਲੀ ਨੇ ਸਾਰੀਆਂ ਵਸਤਾਂ ਚੱਕ ਕੇ ਉਸਮਾਨ ਖਾਨ ਨੂੰ ਦੇ ਦਿੱਤੀਆਂ ਤੇ ਉਸਮਾਨ ਖਾਨ ਉੱਧਰ ਵਸਤਾਂ ਪਹਿਣ ਕੇ ਘੋੜੇ ਤੇ ਚੜ੍ਹ ਕੇ ਸ਼ਿਕਾਰ ਖੇਡਣ ਲਈ ਚਲਾ ਗਿਆ ਤੇ ਸ਼ਿਕਾਰ ਖੇਡਣ ਵੀ ਉੱਥੇ ਚਲੇ ਗਿਆ ਜਿੱਥੇ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡ ਰਹੇ ਨੇ। ਜਿਹੜਾ ਬਾਜ ਗੁਰੂ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਸੀ ਇਸ ਨੇ ਚਲਾਕੀ ਨਾਲ ਉਸਮਾਨ ਖਾਨ ਨੇ ਉਹ ਬਾਜ ਪਕੜ ਕੇ ਆਪਣੇ ਘਰ ਲਿਆਂਦਾ। ਜਦੋਂ ਘਰੇ ਆ ਗਿਆ ਪੈਂਦੇ ਖਾਨ ਨੇ ਬਾਜ ਪਹਿਚਾਣਿਆ, ਪੈਂਦੇ ਖਾਨ ਕਹਿਣ ਲੱਗਿਆ ਕਹਿੰਦਾ ਤੂੰ ਇਹ ਗਲਤੀ ਕੀਤੀ, ਲਿਆ ਮੈਨੂੰ ਦੇ ਦੇ ਬਾਜ, ਮੈਂ ਗੁਰੂ ਦਰਬਾਰ ਦੇ ਵਿੱਚ ਵਾਪਸ ਕਰ ਉਹਨਾਂ ਤੇ ਕੀਤੇ ਦੀ ਗਲਤੀ ਦੀ ਮਾਫ਼ੀ ਵੀ ਮੰਗ ਆਉਣਾ। ਜਦੋਂ ਇੰਨੀ ਗੱਲ ਹੋਈ ਉਸਮਾਨ ਖਾਨ ਕਹਿਣ ਲੱਗਿਆ ਕਹਿੰਦਾ ਅੱਬਾ ਹਜ਼ੂਰ ਲੱਗਦਾ ਕੜਾਹ ਖਾ ਖਾ ਕੇ ਤੁਹਾਨੂੰ ਗੁਰੂ ਦਰਬਾਰ ਦੀਆਂ ਸਿਫਤਾਂ ਜ਼ਿਆਦਾ ਹੀ ਆਉਣ ਲੱਗ ਗਈਆਂ। ਇੱਥੋਂ ਤੱਕ ਬੋਲ ਕਬੋਲ ਬੋਲਿਆ ਪਰ ਪੈਂਦੇ ਖਾਨ ਦੀ ਕੋਈ ਬੱਸ ਨਾ ਚੱਲੀ, ਉਹ ਬਸਤਾ ਨਾ ਉਸਨੇ ਮੋੜੀਆਂ ਨਾ ਬਾਜ ਦਿੱਤਾ ਤੇ ਇਹ ਗੱਲ ਜਦੋਂ ਬਾਜ ਦੀ ਭਾਲ ਵਿੱਚ ਗੁਰੂ ਸਾਹਿਬ ਦੇ ਜਰਨੈਲਾਂ ਨੂੰ ਪਤਾ ਲੱਗੀ ਕਿ ਜਿਹੜਾ ਬਾਜ ਆ ਪੈਂਦੇ ਖਾਨ ਦੇ ਜਵਾਈ ਉਸਮਾਨ ਖਾਨ ਨੇ ਪਕੜ ਲਿਆ ਤੇ ਗੁਰੂ ਦਰਬਾਰ ਵਿੱਚ ਗੱਲ ਪਹੁੰਚੀ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪੈਂਦੇ ਖਾਨ ਨੂੰ ਦਰਬਾਰ ਵਿੱਚ ਬੁਲਾਇਆ ਤੇ ਦਰਬਾਰ ਵਿੱਚ ਬੁਲਾ ਕੇ ਪੁੱਛਿਆ। ਜਦੋਂ ਦੇਖਿਆ ਪੈਂਦਾ ਬਿਨਾਂ ਵਸਤਾਂ ਤੋਂ ਬਿਨਾਂ ਘੋੜੇ ਤੋਂ ਆਇਆ ਤੇ ਜਦੋਂ ਇਹ ਗੱਲ ਪੁੱਛੀ ਵੀ ਤੁਸੀਂ ਆਪਣੀਆਂ ਵਸਤਰ ਨਹੀਂ ਪਹਿਣ ਕੇ ਆਏ, ਤਲਵਾਰ ਨਹੀਂ ਸਜਾ ਕੇ ਆਏ, ਘੋੜਾ ਨਹੀਂ ਲੈ ਕੇ ਆਏ ਜਿਹੜਾ ਮੈਂ ਤੁਹਾਨੂੰ ਦਿੱਤਾ ਸੀ, ਤੇ ਪੈਂਦੇ ਖਾਂ ਝੂਠ ਬੋਲਿਆ, ਕਹਿੰਦਾ ਸਭ ਕੁਝ ਮੇਰੇ ਕੋਲੇ ਕਰ ਪਿਆ ਪਰ ਮੈਂ ਆਪ ਜੀ ਦਾ ਹੁਕਮ ਪਾ ਕੇ ਬਾਹਰੋਂ ਬਾਹਰ ਆ ਗਿਆ। ਤੇ ਗੁਰੂ ਸਾਹਿਬ ਨੇ ਬਾਜ ਬਾਰੇ ਪੁੱਛਿਆ, ਜਿਹੜਾ ਬਾਬਾ ਗੁਰਦਿੱਤਾ ਜੀ ਦਾ ਬਾਜ ਹੈ। ਗੁਰੂ ਸਾਹਿਬ ਕਹਿਣ ਲੱਗੇ ਸਾਡਾ ਬਾਜ ਵੀ ਤੁਹਾਡੇ ਜਵਾਈ ਨੇ ਪਕੜ ਲਿਆ, ਕੀ ਗੱਲ ਇਹ ਠੀਕ ਹੈ? ਉੱਥੇ ਵੀ ਇਹ ਪਾਪੀ ਝੂਠ ਬੋਲਿਆ, ਗੁਰੂ ਸਾਹਿਬ ਦੇ ਕਦਮਾਂ ਦੀਆਂ ਕਸਮਾਂ ਵੀ ਖਾਣ ਲੱਗਿਆ। ਗੁਰੂ ਸਾਹਿਬ ਨੇ ਇਹਨੂੰ ਬੜਾ ਸਮਝਾਇਆ, ਪਰ ਜਦੋਂ ਗੁਰੂ ਸਾਹਿਬ ਨੇ ਸਾਰੇ ਨਾਲ ਬਾਬਾ ਵਿਧੀ ਚੰਦ ਨੂੰ ਬਾਜ ਦੀ ਪੜਤਾਲ ਕਰਨ ਲਈ ਗੁਪਤ ਰੂਪ ਵਿੱਚ ਇਸਦੇ ਘਰ ਪਹੁੰਚਿਆ, ਬਾਬਾ ਵਿਧੀ ਚੰਦ ਨੇ ਉਸਮਾਨ ਖਾਨ ਦੇ ਸੁੱਤੇ ਪਏ ਪਏ ਚਾਰੇ ਦੀਆਂ ਚਾਰੇ ਵਸਤਾਂ ਲਿਆ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਕੀਤੀਆਂ, ਤਾਂ ਪੈਂਦੇ ਖਾਂ ਹੱਕਾ ਬੱਕਾ ਰਹਿ ਗਿਆ। ਹੁਣ ਉੱਥੇ ਮਾਫੀ ਮੰਗਣ ਦੀ ਜਗ੍ਹਾ ਇਸ ਬੰਦੇ ਨੇ, ਪੈਂਦੇ ਖਾਨ ਨੇ ਬੋਲ ਕਬੋਲ ਬੋਲਣ ਲੱਗਿਆ ਗੁਰੂ ਸਾਹਿਬ ਬਾਰੇ। ਕੀ ਬੋਲਦਾ? ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਖਣ ਲੱਗਿਆ, ਕਹਿੰਦਾ ਤੁਸੀਂ ਬਾਦਸ਼ਾਹੀ ਦੇ ਸੁਪਨੇ ਦੇਖਦੇ ਹੋ। ਸਤਿਗੁਰ ਨਾਨਕ ਸਾਹਿਬ ਨੇ ਫਕੀਰੀ ਰੂਪ ਵਿੱਚ ਆਪਣਾ, ਭਗਤੀ ਮਾਰਗ ਦੇ ਰੂਪ ਵਿੱਚ ਆਪਣਾ ਜੀਵਨ ਗੁਜ਼ਾਰਿਆ, ਤੁਸੀਂ ਬਾਦਸ਼ਾਹ ਜੀ ਦੇ ਸੁਪਨੇ ਦੇਖਦੇ ਹੋ। ਹਜੇ ਕੱਲ ਦੀ ਗੱਲ ਹੈ, ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਬੋਲ ਕਬੋਲ ਬੋਲਿਆ ਤੇ ਬਾਬਾ ਵਿਧੀ ਚੰਦ ਜੀ ਇਹੋ ਜਿਹਾ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਵੀ ਕਿਸ ਤਰ੍ਹਾਂ ਗੁਰੂ ਦਰਬਾਰ ਵਿੱਚੋਂ ਕੱਢੀ ਦਾ। ਬਾਬਾ ਵਿਧੀ ਚੰਦ ਨੇ ਤਿੰਨ ਚਾਰ ਧਰੀਆਂ ਕੰਨ ਤੇ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ। ਜਦੋਂ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ, ਇਹ ਪਾਪੀ ਆਪਣੇ ਜਵਾਈ ਨਾਲ ਰਲ ਕੇ ਜਲੰਧਰ ਦੇ ਸੂਬੇਦਾਰ ਕੁਤਬਦੀਨ ਕੋਲੇ ਪਹੁੰਚਿਆ। ਕੁਤਬਦੀਨ ਨੂੰ ਸਾਰੀ ਵਾਰਤਾ ਸੁਣਾ ਗਈ। ਕੁਤਬਦੀਨ ਇਹਦੇ ਚਾਚੇ ਦਾ ਲੜਕਾ ਹੈ, ਇਸਦਾ ਭਰਾ ਹੈ, ਜਲੰਧਰ ਦਾ ਸੂਬੇਦਾਰ ਹੈ ਉਸ ਸਮੇਂ ਦਾ। ਕੁਤਬਦੀਨ ਨੂੰ ਨਾਲ ਲੈ ਕੇ ਤਿੰਨੋਂ ਜਾਣੇ ਲਾਹੌਰ ਵਿਖੇ ਮਦਦ ਲੈਣ ਲਈ ਪਹੁੰਚੇ ਆ। ਹੁਣ ਲਾਹੌਰ ਦੇ ਵਿੱਚ ਜਦੋਂ ਮਦਦ ਲੈਣ ਲਈ ਪਹੁੰਚੇ ਤੇ ਲਾਹੌਰ ਬਾਦਸ਼ਾਹ ਤਾਂ ਪਹਿਲਾਂ ਹੀ ਸਿੱਖ ਧਰਮ ਦੇ ਵਿਰੁੱਧ ਸੀ ਉਸ, ਕਿਉਂਕਿ ਗੁਰੂਆਂ ਦੇ ਵੇਲੇ ਗੁਰੂਆਂ ਦਾ ਜਿਹੜਾ ਬਰਾਬਰੀ ਅਤੇ ਏਕਤਾ ਦਾ ਸਿਧਾਂਤ ਸੀ ਨਾ, ਉਹ ਉਸ ਸਮੇਂ ਕਿਸੇ ਨੂੰ ਚੰਗਾ ਨਹੀਂ ਲੱਗਦਾ ਸੀ, ਕਿਉਂਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ। ਸਤਿਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਿਹਾ, ਕਿੱਡੀ ਵੱਡੀ ਟੱਕਰ ਲਈ। ਇਹ ਸਾਰਾ ਕੁਝ ਇਸੇ ਕਾਰਨ ਹੋਇਆ, ਜੋ ਸਾਡੇ ਗੁਰੂ ਘਰ ਵਿੱਚ ਬਰਾਬਰ ਅਤੇ ਏਕਤਾ ਸੀ ਨਾ, ਤਾਂ ਇਹਨਾਂ ਮੁਗਲ ਸ਼ਾਸਕਾਂ ਨੂੰ ਚੁਭਦੀ ਸੀ। ਤੇ ਉਧਰੋਂ ਵੀ ਜਦੋਂ ਇਹਨਾਂ ਨੇ ਜਾ ਕੇ ਲੁੱਤੀਆਂ ਲਾਈਆਂ ਕਿ ਮੇਰੀ ਤਲਬ ਸਮਾਹੀ ਦੱਬ ਲਈ, ਧੱਕੇ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ, ਤੇ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਦੱਸਦਾ, ਤੁਹਾਨੂੰ ਝੂਠਾ ਪਾਤਸ਼ਾਹ ਦੱਸਦਾ। ਜਦੋਂ ਇਹ ਕੁਛ ਹੋਇਆ ਤੇ ਉੱਥੇ ਸਮੇਂ ਦੇ ਬਾਦਸ਼ਾਹ ਨੇ ਇੱਕ ਬੰਗਾਰ ਪਾਈ ਆਪਣੇ ਜਰਨੈਲਾਂ ਨੂੰ, ਹੈ ਕੋਈ ਸੂਰਮਾ ਜੋ ਗੁਰੂ ਨੂੰ ਮੇਰੇ ਕੋਲੇ ਪੇਸ਼ ਕਰੇ? ਪਰ ਕਿਸੇ ਦੀ ਹਿੰਮਤ ਨਹੀਂ ਪਈ। ਬੜੇ ਬੜੇ ਜਰਨੈਲ ਬੈਠੇ ਆ, ਕਿਉਂਕਿ ਸਭ ਨੂੰ ਪਤਾ ਪਹਿਲੀ ਲੜਾਈ ਬੜੇ ਮੁਖਲਸ ਖਾਨ ਗਿਆ, ਮਾਰਿਆ ਗਿਆ, ਜੜਾ ਵੀ ਚੜ ਕੇ ਗਿਆ, ਮਾਰਿਆ ਗਿਆ, ਕਾਬਲੀ ਵੇਖ ਗਿਆ, ਸੰਸ ਵੇਖ ਗਿਆ, ਜਿੰਨੇ ਵੀ ਵੱਡੇ ਤੋਂ ਵੱਡੇ ਜਰਨੈਲ ਗਏ ਗੁਰੂ ਸਾਹਿਬ ਦੇ ਹੱਥੋਂ ਮਾਰੇ ਗਏ। ਸਭ ਨੂੰ ਪਤਾ ਜਿਹੜਾ ਹੁਣ ਵੀ ਜਾਏਗਾ ਜਿਉਂਦਾ ਮੁੜ ਕੇ ਉਹਨੇ ਵੀ ਨਹੀਂ ਆਉਣਾ। ਜਦੋਂ ਬਾਦਸ਼ਾਹ ਨੇ ਇੱਕ ਤਾਨਾ ਮਾਰਿਆ, ਕਹਿੰਦਾ ਕੀ ਗੱਲ ਹੋ ਜਰਨੈਲੋ, ਘਰੇ ਜਨਾਨੀਆਂ ਕੋਲੇ ਗੱਲਾਂ ਮਾਰਨ ਜੋਗੇ ਜੇ ਜਾਂ ਕਿਸੇ ਕੋਲੇ ਹਿੰਮਤ ਹੈ? ਫਿਰ ਖੂਨ ਖੋਲਿਆ ਇੱਕ ਕਾਲੇ ਖਾਂ ਜਰਨੈਲ ਦਾ, ਜਿਹੜਾ ਮੁਖਲਸ ਖਾਨ ਦਾ ਭਰਾ ਵਾ, ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਉੱਠ ਕਲੋਤਾ ਹੋਇਆ, ਪਾਨਾਂ ਦਾ ਬੀੜਾ ਚੱਬਿਆ ਤੇ ਉੱਥੋਂ ਪ੍ਰਣ ਕਰਕੇ 50,000 ਫੌਜ, 25,000 ਫੌਜ ਜਲੰਧਰ ਤੋਂ ਨਾਲ ਰਲੀ, 75,000 ਫੌਜ ਦਾ ਮੁਖਲਈਆ ਗੁਰੂ ਸਾਹਿਬ ਦੀ ਉਸ ਸਮੇਂ ਫੌਜ 1800 ਦੇ ਕਰੀਬ ਆ। 75,000 ਇੱਕ ਪਾਸੇ, 1800 ਇੱਕ ਪਾਸੇ, ਚੜ੍ਹਦੀ ਚੜਾਉਂਦੀ ਫੌਜ ਗੁਰੂ ਸਾਹਿਬ ਨੂੰ ਪਕੜਨ ਲਈ। ਨਾਲ ਹੈ ਪੈਂਦਾ ਖਾਂ, ਵੱਡੀਆਂ ਵੱਡੀਆਂ ਡੀਕਾਂ ਮਾਰ ਕੇ ਆਇਆ ਹੈ ਉੱਥੇ ਬਾਦਸ਼ਾਹ ਦੇ ਦਰਬਾਰ ਚ, ਕਹਿੰਦਾ ਮੈਂ ਗੁਰੂ ਨੂੰ ਫੜ ਕੇ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਕਰਾਂਗਾ, ਕਿਉਂਕਿ ਇਨਾਮਾਂ ਦੀ ਭਾਲ ਹੈ ਵੀ ਗੁਰਦਰਬਾਰ, ਜਦੋਂ ਗੁਰੂ ਨੂੰ ਪਕੜ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਕਰਾਂਗੇ, ਵੱਡੀਆਂ ਵੱਡੀਆਂ ਅਹੁਦੇਦਾਰੀਆਂ ਮਿਲਣਗੀਆਂ। ਜਦੋਂ ਇਹ ਆਏ, ਰਾਤੋ ਰਾਤ ਪਹੁੰਚੇ, ਕਿੱਥੇ ਭਾਲ ਦੇ ਵਿੱਚ, ਕਿੱਥੇ ਬੇਟ ਦੇ ਵਿੱਚ ਨੇ, ਕੋਈ ਉਡੀਕ ਨਹੀਂ ਕੀਤੀ। ਉਸ ਸਮੇਂ ਜੰਗ ਦਾ ਰੂਲ ਹੋਇਆ ਕਰਦਾ ਸੀ ਕਿ ਰਾਤ ਨੂੰ ਹਮਲਾ ਨਹੀਂ ਹੋਇਆ ਕਰਦਾ ਜੀ, ਰਾਤੋ ਰਾਤ ਇਹਨਾਂ ਨੇ ਹਮਲਾ ਕੀਤਾ। ਗੁਰੂ ਕੇ ਸਿੰਘਾਂ ਨੇ ਜਵਾਬੀ ਕਾਰਵਾਈ ਕੀਤੀ, ਦੂਸਰਾ ਦਿਨ ਚੜਿਆ। ਜਦੋਂ ਦੂਸਰੇ ਦਿਨ ਅਨਵਰ ਖਾਨ ਸਾਹਮਣੇ ਆਇਆ ਜੰਗ ਦੇ ਮੈਦਾਨ ਦੇ ਵਿੱਚ, ਇੱਧਰੋਂ ਬਾਬਾ ਵਿਧੀ ਚੰਦ ਜਿਸ ਤਰ੍ਹਾਂ ਜੋਸ਼ ਨਾਲ ਜਤੀ ਮੱਲ ਜੀ ਨੂੰ ਖੱਬੇ ਸੱਜੇ ਲਗਾ ਕੇ ਬਾਬਾ ਵਿਧੀ ਚੰਦ ਜੀ ਨੇ ਘੋੜਾ ਭਜਾਇਆ, ਜੰਗ ਦਾ ਮੈਦਾਨ ਮੁੜਿਆ। ਉਧਰੋਂ ਜਾ ਦੇਵਾ ਜੈ ਦੇਵਾ ਜਾ ਅਲੀ ਦੇ ਨਾਰੇ ਕਰਦੇ ਆ ਰਹੇ ਨੇ, ਇੱਧਰੋਂ ਗਜਾ ਕੇ ਸਤਿ ਸ੍ਰੀ ਅਕਾਲ ਦੇ ਨਕਾਰੇ
1: ਬਾਬਾ ਬਿਧੀ ਚੰਦ ਨੇ ਘੋੜਾ ਦੜਾਇਆ, ਜਿਸ ਤਰ੍ਹਾਂ ਹੁਣ ਬਾਬਾ ਬਿਧੀ ਚੰਦ ਜੀ ਨੇ ਸਾਹਮਣੇ ਜਰਨੈਲ ਅਨਵਰ ਖਾਂ ਦਾ ਇੱਕ ਸ਼ਿਕਾਰ ਕੀਤਾ, ਉਸ ਸਮੇਂ ਦੀ ਕਾਤਾ ਬਰਾਬਰ ਕੀ ਸੰਗਤ ਦੀ ਸੇਵਾ ਵਿੱਚ ਢਾਡੀ ਜਤਾ ਹੈ।

ਚੰਦ ਵੇ ਜਕਾਰੇ ਛੱਡੇ ਨੂਰ ਜੀ।

ਸਤਿਗੁਰ ਸਾਹਿਬ ਨੇ ਢਾਲ ਇੰਨੇ ਜ਼ੋਰ ਦੀ ਮਾਰੀ ਕਿ ਮੂਰਛਿਤ ਹੋ ਕੇ ਗਿਰ ਗਿਆ ਤੇ ਮੂੰਹ ਦੇ ਵਿੱਚੋਂ। ਅੱਲਾ ਕੋ ਕਲਮਾ ਪੜੋ, ਕਲਮਾ ਪੜਾਇਆ ਗੁਰੂ ਸਾਹਿਬ ਨੇ ਆਪਣੀ ਢਾਲ ਦੀ ਛਾਂ ਕਰਕੇ, ਪਰਉਪਕਾਰ ਕੀਤੇ ਸਾਡੇ ਗੁਰੂ ਸਾਹਿਬਾਨ ਨੇ, ਪੈਂਦੇ ਖਾਂ ਦਾ ਉਧਾਰ ਕੀਤਾ। ਆਓ ਦਿੱਤਾ ਗਿਆ ਸਮਾਂ ਸਮਾਪਤ ਹੈ, ਆਪ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਢਾਡੀ ਜਿੱਤੇ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ, ਪ੍ਰਬੰਧਕ ਜਿਨ੍ਹਾਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਬਚਿਆ, ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ। ਮੈਂ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਖਿਮਾ ਦਾ ਜਾ ਤੇ ਕਹਾਂ, ਸਾਰੀ ਸੰਗਤ ਇੱਕ ਵਾਰ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਪ।

0: ਜਪੋ ਮਨ ਮੇਰੇ ਨਾਨਕ ਪਾਵੋ ਸੁਗਨੇ ਰੇ
1: ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿਕ ਨਾ ਬਜਾਵੇ ਹਰ ਕਾ ਨਾਮ ਜਪਤੇ ਅਗਾਵੇ
0: ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗੋਤ ਸੁਹੇਲਾ
1: ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪ੍ਰਮਗਤ।

0: ਗੁਰ ਪ੍ਰਸਾਦ ਕਮੜੇ ਅਮਾਨ ਸੋਜਨ ਨਾਨ ਦਰਗਹਿ ਪ੍ਰਵਾਨ
1: ਕੋਟ ਕਰਮ ਕਰੇ ਹੋਂ ਧਾਰੇ ਸ਼ਰਮ ਪਾਵੇ ਸਗਲੇ ਬਿਰਥਾ
0: ਅਨੰਗਤ ਬਸਿਆ ਕਰੇ।

0: ਨਾਨਕ ਤਿਸ ਬਲਹਾਰ ਅਸ਼ਟਵਦੀ ਟੂਟੀ ਗਾਨਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹਿ ਤਿਸ ਤੇ ਬਿਰਤਾ ਕੋਈ ਨਾ
0: ਜੇ ਮਨ ਮੇਰੇ ਸਦਾ ਹਰ ਜਾਪ।

0: ਨਕੀਅਰ ਲੋਚਾਂ ਪੂਰ
1: ਮਨ ਮੂਰਖ ਕਾਏ ਬਿਲ ਲਾਈਐ ਪੂਰਬ ਲਿਖੇ ਕਾ ਲਿਖਿਆ ਪਾਈਐ
0: ਦੋ ਸੋ ਪ੍ਰਭਦੇ ਮਨਹਾਰ ਵਰਤਿਆ ਤੁਧ ਸੇ ਚਿਤਾ
1: ਕਛ ਕਰੈ ਸੋਈ ਸੁਖਮਾਨ ਬੁਲਾ ਕਾਏ ਫਿਰੈ ਅਜਾਨ
0: ਕੌਣ ਬਸਤਾਈ ਤੇਰੇ ਸੰਗ ਲਪਟਿਓ ਰਸ ਲੋਭੀ ਪਤੰਗ
1: ਰਾਮ ਨਾਮ ਜਪੀ ਦੇ ਮਾਏ ਨਾਨਕ ਪਾਸੇ ਤੀ ਘਰ ਜਾਏ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ
1: ਤਾਜੇ ਬਿਮਾਨ

0: ਬਾਰੇ ਨਾਨਕ ਤਾਂ ਕੀ ਸਤ ਬਲਿਹਾਰੇ
1: ਚਰਨ ਸਾਧ ਕੇ ਦੋਇ ਦੋਇ ਪੀਓ ਅਰਬ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ
1: ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ
0: ਅਨਕ ਬਿਗੰਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
1: ਉੜ ਗਈ ਸੰਤ ਹੈ।

0: ਕਮਲ ਹਿਰਦਾ ਸਿਮਰਹ ਹੈ
1: ਸਦ ਬਲਿਹਾਰੀ ਸਤਿਗੁਰ ਆਪਣੇ ਨਾਨ ਜਿਸ ਪ੍ਰਸਾਦ ਐਸ ਪ੍ਰਭ ਜਪਣੇ
0: ਰਸ ਪਾਵੇ ਜਨ ਕੋਇ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ
1: ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ
0: ਆਠ ਪੈਰਾਂ ਕਾ ਨਾਮ ਲੈ ਸੱਚ ਉਪਦੇਸ਼ ਸੇਵਕ ਕੋ ਦੇ
1: ਮੋਹ ਮਾਇਆ ਕੇ ਸੰਗ ਨਾਲੇ ਮਨ ਮੇ ਰਾਖੇ ਹਰ ਹਰ ਏਕ

0: ਨਾਨਕ ਸਗਲ ਸ੍ਰਿਸ਼ਟ ਕਾ
1: ਜੀਤਾ ਕਿਹਾ ਦੀਨ ਦਿਆਲ ਨਾਥ ਕੋ ਨਾਮ
0: ਰਾਖੈ ਤਿਸ ਕੋਇ ਨਾ ਮਾਰੈ ਸੋ ਮੂਆ ਜਿਸ ਮਨ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਅੱਜ ਦੇ ਨਾਮ ਸਿਮਰਨ ਸਮਾਗਮ ਦੇ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਦੇ ਵਿੱਚ ਰਲ ਮਿਲ ਕੇ ਆਪ ਜੀਆਂ ਨੇ ਕੀਤਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਜੋ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਚਾਰਨ ਹੋਇਆ, ਜਿਸ ਵਿੱਚੋਂ ਅੱਜ ਦਾ ਇਹ ਪਾਵਨ ਸਲੋਕ ਆਪ ਜੀਆਂ ਨੇ ਸਰਵਨ ਕੀਤਾ ਹੈ। ਆਓ ਪਾਵਨ ਸਲੋਕ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਨੂੰ ਜੋੜਨ ਦਾ

0: सतगुरु गुरु अर्जन देव महाराज जी कृपा करते ने सुखमनी साहब जी की पावन बाणी विचों ये नौ नंबर श्लोक है। सतगुरु महाराज जी समझाते ने कि उर धारै, उर कहिंदे हिरदा, उर धारै जो अंतर नाम, जिहड़ा अपने हिरदे विच परमात्मा दे नाम नूं धारण कर लैंदा है। ध्यान रखना, नाम जपण वाले बहुत ने, पर नाम नूं हिरदे विच धारण करन वाले विरले विरले ही हन। जिवें अमृत बाणी विच असीं बचन पढ़दे हां, राम राम करता सब जग फिरे, राम ना पाया जाए। सारा जगत ही परमेश्वर दा नाम जप रहा, पर महाराज कहिंदे इदां ओ परमेश्वर पाया नहीं जा सकदा। क्यों? क्योंकि परमेश्वर तक पहुँच करन वास्ते हिरदे विच परमात्मा दे नाम नूं वसाउणा पएगा, ते नाम अंदर वस नहीं रहा। कन्नां दे राहीं असीं सुन जरूर रहे हां, पर मन हिरदे विच नाम वसदा नहीं। उहदा कारण सुरत किते होर लगी हुई है, ध्यान किते होर है। असीं नाम सुन रहे हां, असीं नाम जप रहे हां, पर सुरती किते होर है, ध्यान किते होर है। ध्यान होर पासे होण दे नाल जो सुनिया वो हिरदे विच नहीं वसिया। इस वास्ते महाराज कहिंदे जप सारे ही रहे ने, पर जुड़ कोई कोई रहा है। गल तां जुड़न दी है। जोगियां नूं भी महाराज ने यह गल समझाई कि तुसीं शरीर करके तां योग साधना कर ली, पर अंदरों सुरत तां जुड़ी नहीं। असीं शब्द दे नाल सुरत नूं जोड़ना है। शब्द गुरु, सुरत धुन चेला। कन्न तां जुड़ गए, कन्नां ने ते बाणी सुन ली, जुबान दे राहीं असीं बाणी पढ़ ली, जुबान जुड़ गई, अखां दे राहीं असीं बाणी पढ़ ली, अखां जुड़ गईयां, पर मन ते जुड़िया नहीं, सुरत ते जुड़ी नहीं। जदों सुरत जुड़ेगी फिर हिरदे विच नाम ने वसना है। इस वास्ते उर धारै जो अंतर नाम, जो अपने हिरदे विच परमेश्वर दे नाम नूं वसा लैंदा है।
1: सर्व मैं पेखै भगवान,
0: उनूं अपने अंदरों भी परमेश्वर जिहड़े आ उह मैं दिस पैंदे आ, ते सर्व मैं सारियां दे विच, फिर उहनूं परमेश्वर जिहड़ा उह दिस पैंदा है। जां इस तरह कह लवां कि उहनूं अपने अंदर आत्मक जोत दिस पैंदी है, और जदों उह अखां खोलदा ते उहनूं सारियां दे विच रब्बी जोत दिखाई दिंदी है। पर कदों? जदों हिरदे विच नाम नूं धारण कीता, उहनूं समझ आ गई कि अंदर आत्मक जोत है। पर जदों उह संसार विच देखदा है, फिर सब मैं जोत, जोत है सोए तिस दै चानण, सब मैं चानण होए। फिर जा जा पेखो तह हजूर, दूर कत हो ना जाई। सब गोबिंद है, सब गोबिंद है, गोबिंद बिन नहीं कोई। इस वास्ते जिन्हें हिरदे विच नाम धारण कीता, नाम ने उदे अंदर प्रकाश कर दिता। चानण, ये बाहर दे सूरज दा चानण साडे हिरदे विच नहीं प्रकाश कर सकदा। ये शब्द दा, नाम दा प्रकाश साडे हिरदे विच होना है, ते जिदे अंदर नाम बसिया। सर्व मैं पेखै भगवान, ਫਿਰ ਉਹ ਸਾਰਿਆਂ ਦੇ ਵਿੱਚ ਉਹ ਦੇਖਦਾ ਕਿ ਸਾਰਿਆਂ ਦੇ ਵਿੱਚ ਉਹ ਆਪ ਪਰਮੇਸ਼ਵਰ ਵਸਦਾ ਹੈ।
1: ਨਿਮਖ ਨਿਮਖ ਠਾਕੁਰ ਨਮਸਕਾਰ।
0: ਹੁਣ ਜਿਹਨੂੰ ਹਰ ਪਾਸੇ ਹਰ ਦਿਸ਼ਾ ਵਿੱਚ ਪਰਮੇਸ਼ਵਰ ਦਿਖਾਈ ਦੇ ਜਾਏ, ਭਾਵ ਇੱਦਾਂ ਉਹਨੂੰ ਲੱਗੇ ਕਿ ਚਾਰੇ ਪਾਸੇ ਉਹ ਪਰਮੇਸ਼ਵਰ ਹੈ, ਉਹਦੇ ਤੋਂ ਬਿਨਾਂ ਕੁਛ ਵੀ ਨਹੀਂ ਹੈ, ਫਿਰ ਉਹਦੀ ਨਮਸਕਾਰ ਪਲ ਪਲ ਹੋਏਗੀ। ਨਿਮਕ ਅੱਖ ਝਮਕਣ ਦਾ ਸਮਾਂ, ਹਰ ਪਲ ਵਿੱਚ ਉਹ ਨਮਸਕਾਰ ਕਰੇਗਾ, ਹਰ ਪਲ ਦੇ ਵਿੱਚ। ਅਤੇ ਜਦੋਂ ਗੱਲ ਨਮਸਕਾਰ ਦੀ ਆਉਂਦੀ ਹੈ, ਅਸੀਂ ਇੱਕ ਵਾਰੀ ਗੁਰੂ ਮਹਾਰਾਜ ਦੇ ਦਰ 'ਤੇ ਆ ਗਏ, ਦੋ ਵਾਰ ਆ ਗਏ, ਤਿੰਨ ਵਾਰ ਆ ਗਏ, ਅਤੇ ਕਈ ਵਾਰ ਐਸਾ ਦੇਖਣ ਨੂੰ ਮਿਲਦਾ ਵੀ ਬੰਦਾ ਚੌਥੀ ਵਾਰੀ ਮੱਥਾ ਨਹੀਂ ਟੇਕਦਾ, ਹੱਥ ਜੋੜ ਕੇ ਸਿਰ ਨਹੀਂ ਨਵਾਉਂਦਾ। ਪਤਾ ਕਿਉਂ? ਉਹਦੇ ਅੰਦਰ ਹੁੰਦਾ ਵੀ ਪਹਿਲਾਂ ਤਿੰਨ ਵਾਰੀ ਮੱਥਾ ਟੇਕ ਤਾਂ ਲਿਆ ਹੀ ਹੈ। ਇਹਦਾ ਮਤਲਬ ਉਹ ਗੁਰੂ ਮਹਾਰਾਜ ਦੇ ਦਰ 'ਤੇ ਆ ਕੇ ਵੀ ਗੁਰੂ ਦੀ ਹਜ਼ੂਰੀ ਮਹਿਸੂਸ ਨਹੀਂ ਕਰ ਪਾ ਰਿਹਾ ਕਿ ਮੈਂ ਗੁਰੂ ਦੀ ਹਜ਼ੂਰੀ ਵਿੱਚ ਹਾਂ। ਅਤੇ ਜਦੋਂ ਪਰਮੇਸ਼ਵਰ ਸਰਬ ਮੈਂ ਪੇਖਿਆ ਭਗਵਾਨ, ਫਿਰ ਉਹਦੀ ਪਲ ਪਲ ਨਮਸਕਾਰ ਹੈ ਹਰ ਸਮੇਂ। ਉਹ ਜਿੱਧਰ ਵੀ ਦੇਖੇਗਾ ਉਹ ਨਮਸਕਾਰ ਕਰੇਗਾ ਕਿ ਹਰ ਪਾਸੇ ਉਹ ਆਪ ਪਰਮੇਸ਼ਵਰ ਵਰਤ ਰਿਹਾ, ਉਹਦੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਸਾਨੂੰ ਮਹਾਰਾਜ ਨੇ ਭਾਈ ਕਨ੍ਹਈਆ ਜੀ ਦਾ ਰੂਪ ਦਿੱਤਾ ਹੈ ਕਿ ਜੇ ਦੁਸ਼ਮਣ ਨੂੰ ਵੀ ਪਾਣੀ ਪਿਆ ਰਿਹਾ ਅਤੇ ਦੁਸ਼ਮਣ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ, ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਰਿਹਾ। ਆਪਣਿਆਂ ਨੂੰ ਪਾਣੀ ਪਿਆਉਂਦੇ ਪਿਆਉਂਦੇ ਦੁਸ਼ਮਣ ਨੂੰ ਜਦੋਂ ਪਾਣੀ ਪਿਆਉਣ ਲੱਗੇ ਤਾਂ ਸਿੰਘਾਂ ਨੇ ਆਖਿਆ, ਭਾਈ ਕਨ੍ਹਈਆ ਜੀ ਇਹ ਕੀ? ਕਹਿੰਦੇ, ਮੈਨੂੰ ਤੇ ਮੇਰੇ ਪਿਆਰੇ ਤੋਂ ਬਿਨਾਂ ਕੋਈ ਹੋਰ ਦਿਸਦਾ ਹੀ ਨਹੀਂ। ਇੱਕ ਅਵਸਥਾ ਹੈ, ਪਰ ਇਹ ਹੋਏਗੀ ਕਿੱਦਾਂ? ਜਦੋਂ ਨਾਮ ਸਾਡੇ ਅੰਦਰ ਵਸੇਗਾ। ਤੇ ਨਾਮ ਅੰਦਰ ਕਿਵੇਂ ਵਸੇਗਾ? ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਇੱਕ ਮਨ ਇੱਕ ਚਿੱਤ ਹੋਏਗਾ ਤਾਂ ਇੱਥੇ ਪਾਠ ਕਰਦਿਆਂ ਚਿੱਤ ਵਿੱਚ ਚੇਤਾ ਕੋਈ ਹੋਰ ਆ ਰਿਹਾ, ਪਾਠ ਕਰਦਿਆਂ ਮਨ ਕਿਤੇ ਤੁਰਿਆ ਫਿਰਦਾ, ਪਾਠ ਕਰਦਿਆਂ ਖਿਆਲ ਕਿਸੇ ਹੋਰ ਦਾ ਆ ਰਿਹਾ, ਚੇਤਾ ਕੋਈ ਹੋਰ ਆ ਰਿਹਾ, ਅੰਦਰ ਕੁਛ ਹੋਰ ਚੱਲ ਰਿਹਾ। ਬਾਹਰ ਪਾਠ ਹੈ, ਬਾਹਰ ਸਿਮਰਨ ਹੈ, ਪਰ ਅੰਦਰ ਕੁਛ ਹੋਰ ਚੱਲ ਰਿਹਾ, ਫਿਰ ਇਹ ਅਵਸਥਾ ਨਹੀਂ ਬਣਨੀ। ਇਹਦੇ ਲਈ ਇੱਕ ਮਨ ਇੱਕ ਚਿੱਤ ਹੋਣਾ ਪਏਗਾ। ਇਸ ਲਈ ਅਸੀਂ ਰੋਜ਼ ਨਿਤਨੇਮ ਕਰਦੇ ਹਾਂ, ਰੋਜ਼ ਸਿਮਰਨ ਕਰਦੇ ਹਾਂ। ਕਿਉਂ? ਇੱਕ ਦਿਨ ਐਸਾ ਆਏ ਕਿ ਇਹ ਨਾਮ ਸਾਡੇ ਹਿਰਦੇ ਵਿੱਚ ਵਸ ਜਾਏ। ਸੁਖਮਨੀ ਸਾਹਿਬ ਦੀ ਬਾਣੀ ਹੁਣੇ ਤੁਸੀਂ ਪੜ੍ਹੀ ਸੁਣੀ ਹੈ, 24,000 ਅੱਖਰ ਨੇ ਸੁਖਮਨੀ ਸਾਹਿਬ ਦੀ ਬਾਣੀ ਦੇ। ਅਤੇ ਮਹਾਰਾਜ ਨੇ ਇਹਦੇ ਵਿੱਚ ਜ਼ਿਕਰ ਕੀ ਕੀਤਾ? ਕਿਨਕਾ ਏਕ ਜਿਸ ਜੀਂ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਮਹਾਰਾਜ ਕਹਿੰਦੇ 24,000 ਅੱਖਰਾਂ ਦਾ ਪਾਠ ਕਰ, ਪਰ ਇਸ ਤਰ੍ਹਾਂ ਕਰ ਕਿ ਇੱਕ ਅੱਖਰ ਤੇਰੇ ਅੰਦਰ ਵਸ ਜਾਏ। ਇੱਕ ਅੱਖਰ ਵੀ ਤੇਰੇ ਅੰਦਰ ਵਸ ਗਿਆ ਤੇ ਤੇਰੀ ਅੰਦਰ ਦੀ ਅਵਸਥਾ ਬਦਲ ਜਾਏਗੀ। ਇਸ ਲਈ ਸਰਬ ਮੈਂ ਪੇਖਿਆ ਭਗਵਾਨ, ਜਿਹੜਾ ਚਾਰੇ ਪਾਸੇ ਉਹਨੂੰ ਦੇਖ ਰਿਹਾ, ਮਹਿਸੂਸ ਕਰ ਰਿਹਾ ਹੈ, ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਫਿਰ ਉਹ ਆਪਣੇ ਪਿਆਰੇ ਨੂੰ ਜਿੱਧਰ ਵੀ ਦੇਖਦਾ ਚਾਰੇ ਪਾਸੇ ਪਲ ਪਲ ਹਰ ਸਮੇਂ ਉਹਨੂੰ ਨਮਸ

ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਵਰਨਾਲੇ ਸੱਚ।

ਏ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਹਰਿ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਭਾਗਿਆ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਜ ਦੋਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਿੰਦ ਕਹੋ ਸੇ ਨਾਮ ਮਰ ਕਹਿ ਲਾ ਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਦ ਵਾਜੇ ਅਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਵਿਧਾਈ ਦਾਇਆ ਖੇਲ ਹੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਲੇ ਕੇਤੀ ਛੁੱਟੀ ਨਾਲ

0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੈ ਅਰਦਾਸ ਜੀਉ ਪਿੰਡ ਸਭ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਉਚੇ ਤੇ ਸਗਲ ਸਮੱਗਰੀ ਤੁਮਰੈ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਧਰਮਦਾਸ ਵੀ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਕਰਨੋ ਨਿਧਾਵੇ ਤਾਏ ਸਭ ਥਾਈ ਹੋਈ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ

0: ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਨਾਅ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਨੂੰ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਸੇ ਅਰਿਆਈ ਤੇ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ। ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨੇ ਅੰਧ ਮਾਨ ਤਾਨੇ ਅੰਧ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਹਫ਼ਤਾਵਾਰੀ ਗੁਰਮ ਸਮਾਗਮ ਹੋਏ ਸਮਾਗਮ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਲੜੀਵਾਰ ਕਥਾ ਵਿਚਾਰ ਨਾਲ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ ਕਰਨੀ ਆ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀਆਂ ਕਲਾਵਾਂ ਤੰਦਰੁਸਤੀਆਂ ਬਖਸ਼ਣੀਆਂ। ਸਤਿਗੁਰ ਜੀ ਉਹ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਮ ਤੇਰੇ ਭਾਣੇ ਸਰਬੱਤ ਦਾ ਭਲਾ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

ਓਟ ਬਰਾਦੀ ਤਰਿਆ ਰੇ ਗੁਰੂ ਨਾਨਕ ਜਿਨੀ ਸੁਣਿਆ ਪੇਖਿਆ ਤੇ ਫਿਰ ਗਿਰਭਾਸਨਾ ਭਰਿਆ ਰੇ ਡਿੱਠੇ ਸਭੇ ਥਾ ਨਹੀਂ ਤੁਧ ਜਿਹਾ ਬੰਧੋ ਪੁਰਖ ਬਿਦਾਤੇ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ।

ਸਾਚੇ ਨਾਮ ਕੀ ਤਿਲ ਵਡਿਆਈ, ਆਪ ਥੱਕੇ ਕੀਮਤ ਨਹੀਂ ਪਾਈ।

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋ।

ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਹਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ।

ਵਾਹਿਗੁਰੂ ਜੀ ਡੰਡਵਤ ਬੰਦਨ ਅਨਕਬਾਰ ਡੰਡਵਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਵਤ ਨਾਨਕ ਦੇ ਕਰਵਤ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਰਾਗੀ ਸਾਹਿਬਾਨ ਕੀਰਤਨ ਕਰਕੇ ਗਏ ਕਿਛ ਨਾ ਸੁੱਝੇ ਇਤਨਾ ਹੀ ਆ ਚੌਂਕੜਾ ਮਾਰੋ ਜੀ ਕਿਛ ਨਾ ਸੁੱਝੇ ਕਿਛ ਨਾ ਬੁੱਝੇ ਤੁਸੀਂ ਆਪ ਵੀ ਕਈ ਵਾਰ ਗੱਲਾਂ ਐਂ ਕਰਦੇ ਕੋਈ ਇੱਥੇ ਚੌਕੀ ਦੇ ਉੱਥੇ ਥੱਲੇ ਲਾ ਦੇ ਕੁਛ ਸੁੱਝਦਾ ਉੜਦਾ ਹੀ ਨਹੀਂ ਇੱਧਰ ਬਾਇਆ ਕਿੱਡਾ ਜਵਾਨ ਆ ਬਾਬਾ ਬੰਦਾ ਸਿੰਘ ਵਰਗਾ ਕਈ ਵਾਰ ਗੱਲਾਂ ਨਹੀਂ ਕਰਦੇ ਤੁਸੀਂ ਕੁਛ ਸੁੱਝਦਾ ਉੜਦਾ ਹੀ ਨਹੀਂ ਕਿਸੇ ਨਾ ਸੁੱਝੇ ਜੇ ਦੁਨੀਆ ਗੁੱਝੀ ਪਾਏ ਕੀ ਹੈ ਅੱਗੇ ਆ ਦੁਨੀਆ ਦੁਨੀਆ ਅੱਗਿਆ ਪਾਹੇ ਪਾਹੇ ਮੀਨ ਦੇ ਅੱਗ ਕਹਿੰਦੇ ਅੱਗ ਤਾਂ ਹੈ ਗੁੱਝੀ ਅੱਗ ਸਮਝ ਲੱਗੂ ਗੁੱਝੀ ਅੱਗ ਉਹ ਹੁੰਦੀ ਆ ਜਿਹੜੀ ਧੂੰਆਂ 'ਤੇ ਨਿਕਲੇ ਅੱਗ ਨਹੀਂ ਦਿਸਦੀ ਦੁਨੀਆ ਇਹਨੂੰ ਕਹਿੰਦੇ ਗੁੱਝੀ ਪਾ ਕਿਹਨੂੰ ਲੱਗਦੀ ਰੂੜੀ ਨੂੰ ਲੱਗਦੀ ਬਾ ਕਮਾਲ ਕਹਾਣੀ ਅੱਗ ਕਿਹਨੂੰ ਲੱਗਦੀ ਰੂੜੀ ਉਹ ਇਨਸਾਨ ਜਿਹੜੇ ਕੂੜਾ ਹੋ ਚੁੱਕੇ ਆਖੋ ਵਾਹਿਗੁਰੂ ਅੱਗ ਵੀ ਉਹਨਾਂ ਨੂੰ ਲੱਗਦੀ ਰੂੜੀ ਨੂੰ ਲੱਗਦੀ ਫਿਰ ਅੱਗ ਭਭਕਦੀ ਨਹੀਂ ਤੂੰ ਤਾਂ ਬੰਬੇ ਦਾ ਤੈਨੂੰ ਕੂੜਾ ਵੇਖਿਆ ਹਾਂ ਪਿੰਡ ਕਿਤੇ ਵੇਖੀ ਹੋਣੀ ਆਖੋ ਵਾਹਿਗੁਰੂ ਰੂੜੀ ਦੀ ਅੱਗ ਭਭਕੇ ਨਹੀਂ ਮਾਰਦੀ ਇਹੋ ਜਿਹੇ ਬੰਦੇ ਦੀ ਅੱਗ ਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਬੰਦੇ ਦੇ ਅੰਦਰ ਅੱਗ ਆ ਉੱਤੋਂ ਚੰਗਾ ਭਲਾ ਤੁਖਤ ਕੀ ਤੁਖ ਰਹੀ ਹੈ ਜਦੋਂ ਕਦੀ ਮਨ ਦੇ ਵਿੱਚ ਸੋਚਦਾ ਕਹਿੰਦਾ ਚੰਗਾ ਕਿਤੇ ਸਮਾਂ ਪੈਣ 'ਤੇ ਦੇਖੂ ਇਹ ਤੁਖਤੁਖ ਹੀ ਆ ਮਾੜਾ ਮਾੜਾ ਧੂੰਆਂ ਫੁੱਟਦਾ ਰਹਿੰਦਾ ਮਗਰ ਰੂੜੀ ਨੂੰ ਅੱਗ ਲੱਗੀ ਹੈ ਹੁਣ ਕਮਾਲ ਦੀ ਗੱਲ ਆ ਵੀ ਰੂੜੀ ਦੀ ਅੱਗ ਬੁੱਝਦੀ ਨਹੀਂ ਪਤਾ ਜੇ ਕਿ ਨਹੀਂ ਨਾ ਆਇਆ ਨਹੀਂ ਤੇਰਾ ਯਾਰ ਤੈਨੂੰ ਪਤਾ ਭਲਵਾਨ ਨੂੰ ਰੂੜੀ ਦੀ ਅੱਗ ਨਾ ਨਾ ਨਾ ਫੁੱਲੋ ਇੱਕ ਪਾਸੋਂ ਫੁੱਲੋਗੇ ਦੂਸਰੇ ਪਾਸੋਂ ਮੱਚੋਗੇ ਕਿਆ ਗਜਬ ਦੀ ਕਹਾਣੀ ਬਾਬੇ ਫਰੀਦ ਨੇ ਨਿਰੂਪਣ ਕੀਤੀ ਕਿਸੇ ਨਾ ਸੁੱਝੇ ਕਿਸੇ ਨਾ ਬੁੱਝੇ ਦੁਨੀਆ ਸਾਰਾ ਸੰਸਾਰ ਇਤਨਾ ਇਸ ਬਾਪੂ ਨੂੰ ਛੱਡ ਕੇ ਸਾਰਾ ਸੰਸਾਰ ਸੜ ਰਿਹਾ
ਜੇ ਕਿਸ ਕੋਲ ਦੌਲਤ ਜ਼ਿਆਦਾ ਹੈ ਤਾਂ ਮੈਨੂੰ ਅੱਗ ਲੱਗੀ, ਜੇ ਕਿਸੇ ਦੀ ਔਲਾਦ ਚੰਗੀ ਨਿਕਲ ਆਈ ਹੈ ਤਾਂ ਮੈਨੂੰ ਅੱਗ ਲੱਗੀ। ਆਖੋ ਵਾਹਿਗੁਰੂ, ਕਿਸ ਨਾ ਸੁੱਝੇ ਕੀ ਸੁੱਝਾਂ, ਕਿਸੇ ਨੂੰ ਪਤਾ ਨਹੀਂ ਲੱਗਦਾ ਕਰਾਂਗੇ, ਕਿਸ ਨਾ ਬੁੱਝੇ ਕੋਈ ਗੱਲ ਬੁੱਝਦੀ ਨਹੀਂ, ਦੁਨੀਆ ਗੁੱਝੀ, ਪਾਹੇ ਪਾਹੇ ਬੋਲੋ ਪਾਹੇ ਪਾਹੇ ਮਿਲ, ਇਹ ਦੁਨੀਆ ਗੁੱਝੀ ਆ ਗਿਆ। ਸੱਚਮੁੱਚ ਹੀ ਬਾਜ਼ਾਰਾਂ ਦੇ ਬਾਜ਼ਾਰ ਅੱਗ ਲੱਗੀ ਪਈ ਹੈ, ਤੁਰੇ ਫਿਰਦੇ ਲੋਕ ਠੰਡੇ ਪੀਂਦੇ, ਐਡਾ ਬਰਫ਼ ਦਾ ਗਲਾਸ ਭਰ ਕੇ ਜੂਸ ਪਾ ਕੇ ਪੀਤਾ, ਜੂਸ ਪਾ ਕੇ ਠੰਡਾ ਕਰਕੇ ਪੀਤਾ, ਪਰ ਅੱਗ ਨਹੀਂ ਬੁਝੀ। ਆਖੋ ਵਾਹਿਗੁਰੂ, ਹਾਂਜੀ, ਅੱਗ ਨਹੀਂ ਬੁਝੀ। ਦੁਨੀਆ ਗੁੱਝੀ ਪਾਏ, ਸਾਈਂ ਮੇਰੇ ਕੀ ਕੀਤਾ, ਸਤਸੰਗਤ ਵਿੱਚ ਰਹਿੰਦਾ। ਇੱਥੇ ਜਿੰਨਾ ਕੁ ਤੁਸੀਂ ਬੈਠੇ ਹੋ, ਜਿੰਨਾ ਕੁ ਚਿਰ ਤੁਸੀਂ ਬੈਠੇ ਹੋ, ਹੁਣ ਲੱਗੀ ਕਿਸੇ ਵੱਲ ਵੇਖ ਕੇ ਸੜ ਰਹੇ ਹੋ? ਇੱਕ ਕਰਾਮਾਤ ਆ ਮੇਰੇ ਬਾਬਾ ਦੀ। ਆਖੋ ਵਾਹਿਗੁਰੂ, ਜਲ ਤੋਂ ਬਲ ਤੋਂ ਕਿਆ ਥੀਏ, ਜਲ ਤੋਂ ਬਲ ਤੋਂ ਕਿਆ ਥੀਏ, ਗੁਰ ਚੰਦਨ ਦੀ ਪਾਇਓ ਸ਼ੀਤਲ ਆਇਓ। ਮੇਰਾ ਗੁਰੂ ਜੀ ਚੰਦਨ ਹੈ, ਸ਼ੀਤਲ ਹੈ, ਲੱਗੀ ਅੱਗ ਤਾਂ ਫਿਰ ਕੀ ਹੈ, ਮੈਂ ਇਹਦੇ ਨਾਲ ਜੱਫੀ ਪਾ ਲੂੰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਕੜੇ ਹੋ।

ਤਗੜੇ ਹੋ ਤਗੜੇ ਹੋ, ਬਿਝਾ ਲਓ ਬਿਝਾ ਲਓ ਬਿਝਾ ਲਓ, ਇੱਥੇ ਬੁੱਝਦੀ ਹੈ। ਪੁੱਛ ਸਕਦੀ ਆ, ਐਡਰੈਸ ਦਿੱਤਾ ਗੁਰੂ ਨੇ।

ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਧਰ ਫਿਰ ਜਾਊਂਗਾ, ਸਾਈ ਮੇਰੇ ਚੰਗਾ ਕੀਤਾ। ਜਲ ਤੋਂ ਬਲ ਤੋਂ ਚੱਲ ਰਿਹਾ ਬਲ ਰਿਹਾ, ਚੱਲ ਤੋ ਬਲ ਤੋ ਕਿਆ ਥੀ ਹੈ, ਬੋਲੋ ਜੀ, ਅਰਥ ਵੀ ਆ ਜਾਓ। ਫਿਰ ਕੀ ਹੋਇਆ, ਕੋਈ ਜਲ ਰਿਹਾ ਅਤੇ ਬਲ ਰਿਹਾ। ਗੁਰ ਚੰਦਨ ਸ਼ੀਤ ਲਾਇਓ, ਗੁਰ ਪਤਾ ਲੱਗ ਗਿਆ ਸਾਰਿਆਂ ਨੂੰ ਅੱਗੇ ਤੁਰੋ। ਸੱਪ 'ਚ ਬੜੀ ਗਿਆ, ਸਾਡੇ 'ਚ ਵੀ ਬੜੀ, ਬੋਲੋ ਹੈਗੀ ਆ। ਦਾਂ ਨਹੀਂ ਲੱਗ ਰਿਹਾ ਕਿਸੇ ਨੂੰ ਡੰਗ ਮਾਰਨ ਲਈ, ਦਾਂ ਨਹੀਂ ਲੱਗ ਰਿਹਾ, ਯਹਿਰ ਤਾਂ ਅੰਦਰ ਹੈਗਾ ਹੀ ਆ। ਸਾਡੇ 'ਚ ਵੀ ਬੜਾ ਯਹਿਰ ਆ। ਸੱਪ ਕੀ ਕਰਦਾ, ਆਖੋ ਵਾਹਿਗੁਰੂ, ਜਦੋਂ ਬੜਾ ਸੜਦਾ ਹੈ, ਬੜਾ ਸੜਦਾ ਹੈ, ਬੜਾ ਸੜਦਾ ਹੈ, ਯਹਿਰ ਉਹਦੇ ਅੰਦਰ ਇੰਨਾ ਇਕੱਠਾ ਹੋ ਜਾਂਦਾ ਵੀ ਤੜਫਦਾ। ਕਈਆਂ ਨੇ ਵੇਖਿਆ ਨਹੀਂ, ਇਹਨਾਂ ਜੀਵਨਾਂ ਨੂੰ ਵੇਖਿਆ ਨਹੀਂ, ਲਾਗੇ ਜਾ ਕੇ ਤੜਫਦਾ। ਫਿਰ ਰੱਬ ਨੇ ਉਹਨੂੰ ਇੱਕ ਜੁਗਤੀ ਦੱਸੀ, ਜੇ ਬਹੁਤਾ ਤੜਫਦਾ ਤਾਂ ਚੰਦਨ ਦਾ ਬੂਟਾ ਲੱਭ, ਕੋਈ ਚੰਦਨ ਦਾ ਬੂਟਾ ਉਹਨੂੰ ਗਲਵੱਕੜੀ ਪਾ ਲਾ, ਉਹ ਇੰਨਾ ਠੰਡਾ ਹੈ ਵੀ ਦੋ ਮਿੰਟ ਦੇ ਵਿੱਚ ਤੇਰੀ ਇੰਨੀ ਬਲਦੀ ਅੱਗ ਬੁਝਾ ਦੇਊਗਾ। ਚੱਲ ਤੋ ਬਲ ਤੋ ਕਿਆ ਥੀਏ ਗੁਰ ਚੰਦਨ ਸ਼ੀਤ ਲਾਇਓ। ਗੁਰੂ ਚੰਦਨ ਸਾਡੇ ਕੋਲ ਹੈ, ਜੇ ਆਪਾਂ ਗਲਵੱਕੜੀ ਪਾ ਲਈਏ ਤਾਂ ਸਾਡੀ ਅੱਗ ਬੁਝ ਸਕਦੀ। ਵਾਹਿਗੁਰੂ ਵਾਹਿ, ਇਹ ਗਲਵੱਕੜੀ ਆ।

ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਮਾਂ ਦੌੜ ਜਾਣਾ। ਕਮਾਲ ਦੀ ਕਹਾਣੀ, ਸੱਪ ਦੇ ਵੀ ਮੂੰਹ 'ਚ ਜ਼ਹਿਰ ਆ, ਬੰਦੇ ਦੇ ਹੱਥ 'ਚ ਜ਼ਹਿਰ ਨਹੀਂ, ਲੱਤਾਂ 'ਚ ਜ਼ਹਿਰ ਨਹੀਂ, ਇਹਦੇ ਵੀ ਮੂੰਹ 'ਚ ਜ਼ਹਿਰ ਆ। ਇੱਕ ਗੱਲ ਕਰਕੇ ਅੱਗ ਲਾ ਦਿੰਦਾ, ਇੱਕ ਗੱਲ ਕਰਕੇ ਕਿਸੇ ਨੂੰ ਮਾਰ ਸਕਦਾ, ਪਤਾ ਨਹੀਂ ਲੱਗ। ਇਹਦੀਆਂ ਗੱਲਾਂ ਜ਼ਹਿਰ ਆ, ਸਭ ਕੁਝ ਕਨਵਰਟ ਹੋ ਸਕਦਾ ਜੇ ਕਿਤੇ ਬਾਣੀ ਪੜ੍ਹੇ ਤੇ। ਆਖੋ ਵਾਹਿਗੁਰੂ। ਯਾਰ ਦੀ ਜਗ੍ਹਾ ਤੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਬੋਲੋ। ਹਾਂ, ਇੱਕ ਪਾਸੇ ਯਾਰ ਆ, ਇੱਕ ਪਾਸੇ ਅੰਮ੍ਰਿਤ ਆ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ। ਸੱਪ ਦੇ ਅੰਦਰ ਵੀ ਜਲਣ ਹੈ, ਇਹਦੇ ਅੰਦਰ ਵੀ ਜਲਣ ਹੈ। ਸੱਚਮੁੱਚ ਵੇਖੋ, ਸੱਚ ਦੱਸਿਆ ਕਰੋ, ਸੱਚੇ ਦਾ ਦਰਬਾਰ ਆ, ਇੱਥੇ ਸੱਚ ਬੋਲਿਆ ਕਰੋ। ਹਰ ਬੰਦਾ ਹਰ ਬੰਦੇ ਵੱਲ ਵੇਖ ਕੇ ਜਲਦਾ, ਗ੍ਰੰਥੀ ਹੋਵੇ, ਸਿੰਘ ਸਾਹਿਬ ਹੋਵੇ, ਸੰਤ ਹੋਵੇ, ਮਹਾਤਮਾ ਹੋਵੇ, ਹਰ ਬੰਦਾ ਇੱਕ ਦੂਸਰੇ ਵੇਖ ਕੇ ਸਰਦਾ। ਆ ਨਾਨਕ ਸਾਹਿਬ ਵਾਲੇ ਸੰਤ

ਇਹ ਇਹ ਤੇਰੀ ਬਾਣੀ ਮੇਰੇ ਕੰਨਾਂ 'ਚ ਜਿਉਂ ਜਿਉਂ ਗਈ ਜਿਉਂ ਜਿਉਂ ਗਈ, ਆਪਣਾ ਮੰਤਰ ਜਾ ਕੇ ਅੰਦਰ ਵਰਤਦੀ ਗਈ, ਯੈਰ ਸਾਰਾ ਦੂਰ ਕਰੀ ਗਈ, ਅੰਮ੍ਰਿਤ ਭਰੀ ਗਈ, ਜਲਣ ਬੁਝੀ। ਕਿਉਂ ਸੀਤਲ ਹੋ ਗਿਆ? ਸਤਿਗੁਰ ਕਾ ਦਰਸ਼ਨ ਪਾਏ ਜੀਉ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸਤ ਤਗੜੇ ਹੋ।

ਉਹ ਹੈੱਡਮਾਸਟਰ ਨਾਲ ਨਹੀਂ ਛੱਡ ਰਿਹਾ। ਉਹ ਤਿੰਨ ਚਾਰ ਕਲਰਕ ਨੇ ਉੱਥੇ ਉਹਨਾਂ ਦੀ ਆਪਸ ਵਿੱਚ ਜੰਗ ਲੱਗੀ, ਵਰਨਾ ਇੱਕ ਵਰਨ ਕਲਰਕਾਂ ਦਾ, ਉਹਨਾਂ ਨੂੰ ਕਲਰਕ ਨਾਲ ਕੋਈ ਨਹੀਂ, ਮਾਸਟਰਾਣੀਆਂ ਨਾਲ ਛੱਡ ਰਹੀਆਂ, ਪਟਵਾਰੀਆਂ ਨਾਲ ਛੱਡ ਰਹੇ, ਇਹਨਾਂ ਨੂੰ ਕਹਿੰਦੇ ਵਰਨ ਵਰਨਾ ਵਰਨ ਨਾ ਪਾਵਨੀ ਖੇ ਖੇ ਜਲੇ ਬਾਂਸ ਅੰਗਿਆਰਾ, ਖੇ ਖੇ ਜਲੇ ਬਾਂਸ ਅੰਗਿਆਰਾ। ਜਿੱਤਰਾ ਜੰਗਲ ਦੇ ਵਿੱਚ ਬਾਂਸ ਨੂੰ ਵਾਸ ਕਹਿੰਦਾ ਅਤੇ ਅੱਗ ਲੱਗਦੀ ਹੈ ਨਾ, ਅਤੇ ਫਿਰ ਸਾਰਾ ਜੰਗਲ ਸਾੜ ਕੇ ਰੱਖ ਦਿੰਦੇ। ਸਾਡੀ ਅੱਗ ਵੇਖਿਓ ਇੱਕ ਦਿਨ ਇਸ ਅੰਮ੍ਰਿਤਮਈ ਦੁਨੀਆ, ਜਿਹਨੂੰ ਮੇਰਾ ਬਾਪੂ ਕਹਿੰਦਾ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹਨੂੰ ਜਿੰਨੀ ਅੱਗ ਲੱਗੀ ਆ ਹੁਣ ਵੇਖਿਓ, ਅੱਜ ਨਹੀਂ ਤਾਂ ਕੱਲ੍ਹ ਇਹ ਸੜ ਕੇ ਰਾਖ ਹੋ ਗਈ। ਮਗਰ ਉਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਨਹੀਂ ਕਰਦਾ, ਆਖੋ ਵਾਹਿਗੁਰੂ, ਮੈਂ ਉਹ ਦੱਸ ਰਿਹਾ ਜਿਹੜਾ ਭਾਈ ਗੁਰਦਾਸ ਜੀ ਦੱਸ ਰਿਹਾ। ਰੋਜ਼ ਯੂਟਿਊਬ ਦੇ ਵਿੱਚ ਦੱਸਿਆ ਜਾਂਦਾ 1900 2019 ਦੇ ਵਿੱਚ, 2029 ਦੇ ਵਿੱਚ ਸਭ ਦੁਨੀਆ ਤਬਾਹ ਹੋ ਜਾਣੀ। ਟੁੱਟੇ ਫੁੱਟੇ ਬਾਬਿਆਂ ਜੀ ਦੀਆਂ ਫੋਟੋ ਨਾਲ ਲਾਈਆਂ ਹੁੰਦੀਆਂ, ਜਿਹਨਾਂ ਕਦੀ ਜਪਜੀ ਸਾਹਿਬ ਨਹੀਂ ਪਾਠ ਕੀਤਾ ਉਹਨਾਂ ਬਾਬਿਆਂ ਦੀਆਂ ਨਾਲ ਫੋਟੋ ਲਾਈਆਂ ਹੁੰਦੀਆਂ। ਆਹ ਬਾਬਾ ਕਹਿੰਦਾ ਸੀ, ਇਹਨਾਂ ਦੀ ਭਵਿੱਖਬਾਣੀ ਸੀ 2029 ਵਿੱਚ ਦੁਨੀਆ, ਬੋਲੋ ਇਹ ਕਹਿੰਦਾ ਹੈ ਵੀ ਹੋ ਸੀ, ਬੋਲੋ ਹੈ ਵੀ ਹੋ ਸੀ, ਰਚਨਾ ਜਿਨ ਰਚਾਈ, ਰਚਨਾ ਜਿਨ, ਜਿੰਨਾ ਚਿਰ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਨੇ, ਕੋਈ ਦੁਨੀਆ ਫਨਾ ਨਹੀਂ ਹੋ ਸਕਦੀ, ਡਰਿਆ ਨਾ ਕਰੋ, ਇਹ ਮੇਰਾ ਮਾਲਕ ਹੈਗਾ ਤੇ ਸਾਰੀ ਦੁਨੀਆ ਹੈਗੀ। ਜੇ ਸਤਿਗੁਰੂ ਦਾ ਪ੍ਰਕਾਸ਼ ਇਸ ਧਰਤੀ ਤੇ ਨਾ ਹੁੰਦਾ ਫਿਰ ਕਈ ਚਿਰਾਂ ਤੋਂ ਅੱਗ ਲੱਗ ਗਈ ਹੁੰਦੀ ਸੰਸਾਰ ਨੂੰ। ਇੱਥੇ ਜਿਹੜਾ ਹੁਕਮਨਾਮਾ ਹੁੰਦਾ ਨਾ ਅੰਮ੍ਰਿਤ ਵੇਲੇ, ਉਹ ਸਾਰੇ ਪਰਦੇ ਟੱਕ ਲੈਂਦਾ, ਸਾਰੇ ਸੰਸਾਰ ਉੱਤੇ ਜਾਂਦਾ ਹੁਕਮਨਾਮਾ। ਮਾੜੇ ਤੋਂ ਮਾੜਾ, ਅਮੀਰ ਤੋਂ ਅਮੀਰ ਸਿੱਖ ਕਹਿੰਦਾ ਸੁਣੋ ਜੀ ਅੱਜ ਦਾ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਕੀ ਹੈ, ਪਾਤੀ ਠੰਡ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਾਂ ਮੁਬਾਰਕ ਤੁਮਰੇ, ਠੰਡ ਪਾਤੀ ਸਾਈ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾਂ ਆਹੇ, ਨਹੀਂ ਤਾਂ ਮੈਂ ਵੀ ਸੜ ਜਾਂਦੀ। ਇੱਕ ਜਗ੍ਹਾ 'ਤੇ ਸਾਹਿਬ ਕਹਿੰਦੇ ਆਖੋ ਵਾਹਿਗੁਰੂ, ਸਾਈ ਜਾਏ ਸੰਭਾਲ, ਹੈਂ ਹਾਂ ਸਾਈ ਨਹੀਂ ਇਹ ਸਾਈ ਸਾਡੇ ਰਾਗੀ ਸਾਈ, ਉਹ ਸਾਈ, ਇਹਨਾਂ ਨੂੰ ਸਾਈ ਦਾ ਬੜਾ ਸ਼ੌਂਕ ਆ। ਉਹ ਜਿਹੜਾ ਬੰਬੇ ਦੇ ਵਿੱਚ ਨਹੀਂ ਸਾਈ, ਇੱਕ ਮੁੰਡੇ ਨੇ ਗੀਤ ਗਾਤਾ ਸਾਈ ਸਾਈ, ਇਹ ਸਾਡਿਆਂ ਨੂੰ ਬੜਾ ਸ਼ੌਂਕ ਆ। ਤੂੰ ਕਰਤਾ ਸਚਿਆਰ ਮੈਂਡਾ, ਅਤੇ ਉਹਦੇ ਅਗਲੇ ਬਦਲੇ ਸ਼ਬਦ ਨਹੀਂ ਕਹਿੰਦੇ ਸਾਈ ਸਾਈ। ਇੱਕ ਪੀਲੇ ਜਿਹੇ ਕੱਪੜੇ ਪਾ ਕੇ ਸਾਥ ਫਿਰਦਾ ਹੈ ਆਖੋ ਵਾਹਿਗੁਰੂ, ਇਹ ਬੜੇ ਲੋਕ ਜਾਂਦੇ ਨਿਹੰਗਾਂ ਦਾ ਅਤੇ ਦੂਸਰਿਆਂ ਤੀਸਰਿਆਂ ਦਾ ਦੀ ਮੱਤ ਹੀ ਮਾਰੀ ਗਈ ਉੱਤੇ ਦਮਾਲੇ ਐਡੇ ਐਡੇ ਵਧੇ, ਅਤੇ ਉਸ ਬੰਦੇ ਦੇ ਅੱਗੇ ਜਾ ਕੇ ਰੋ ਰਿਹਾ ਜਿਹਨੇ ਅੰਮ੍ਰਿਤ ਨਹੀਂ ਛਕਿਆ। ਵਾਹ ਜੀ ਵਾਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਹੋ ਕੇ ਅਤੇ ਨਗੁਰੇ ਦੇ ਅੱਗੇ ਜਾ ਕੇ ਰੋ ਰਹੇ, ਨਗੁਰੇ ਦੇ ਅੱਗੇ ਜਾ ਕੇ, ਨਗੁਰੇ ਕਾਹੇ ਮਾਰ ਪਾਤਸ਼ਾਹ ਕਹਿੰਦੇ ਨਾਂ ਲੈਣਾ ਵੀ ਮਾੜਾ ਹੈ ਨਗੁਰੇ ਦਾ। ਇਹ ਇੱਥੋਂ ਸਰਦਾਰ ਤੁਰਦੇ ਮਹਾਰਾਸ਼ਟਰ ਦੇ ਵਿੱਚ ਜਾ ਕੇ ਉਹਦੇ ਚਰਨਾਂ 'ਤੇ ਮੱਥਾ ਟੇਕਦੇ, ਕੱਲ੍ਹ ਦੱਸਣ ਆਏ ਸੀ ਆਖੋ ਵਾਹਿਗੁਰੂ। ਇੱਕ ਨੌਜਵਾਨ ਬੱਚੀ ਦਮਾਲਾ ਸਜਾਇਆ, ਇੱਕ ਨਾਲ ਪਚੰਗੀ ਇੱਕ ਨਾਲ ਨੌਜਵਾਨ ਬੱਚਾ, ਰੇਤ 'ਤੇ ਬੈਠੇ ਥੱਲੇ ਇੱਧਰਾਂ, ਪਤਾ ਨਹੀਂ ਕੁਝ ਸ਼ੋਰਟ ਕੱਟ ਕੱਟ ਕੇ ਕਿਤੋਂ ਲਾ ਤਾ ਉੱਥੇ, ਅਤੇ ਬਾਬਾ ਐ ਆਉਣ ਡਿਆ ਇੱਧਰਾਂ। ਇਹ ਸੰਤਾਂ ਦੀ ਚੋਲ ਇਹ ਚਾਲ ਆ, ਇਹ ਸੰਤਾਂ ਦੀ ਚਾਲ ਆ, ਜਿਨ੍ਹਾਂ ਦੇ ਅੰਦਰ ਨਾਮ ਹੋਵੇ, ਜਿੰਨਾ ਨਾਮ ਵਾਸਿਆ ਜਾਂਦਾ ਉੰਨੀ ਨਿਮਰਤਾ ਆਈ ਜਾਂਦੀ।
ਤੋਰ ਬਦਲੀ ਜਾਂਦੀ ਅੱਖ ਵਾਹਿਗੁਰੂ। ਉਹ ਇਸ ਤਰ੍ਹਾਂ ਬਾਬਾ ਆਉਣ ਡਿਆ ਪੰਜ ਚਾਰ ਬੰਦੇ ਉਹਦੇ ਨਾਲ, ਅਤੇ ਉਹਨੇ ਇਹ ਐਂ ਕਰਕੇ ਐਂ ਕੀਤਾ, ਅਤੇ ਲਾਗੋਂ ਕਿਸੇ ਨੇ ਸੀ ਡੀ ਚਲਾਉਣ ਵਾਲੇ ਨੇ ਯੂਟਿਊਬ ਚਲਾਉਣ ਵਾਲੇ ਨੇ ਆਖਿਆ ਵੇਖੋ ਸਿੱਖ ਪਰਿਵਾਰ ਨੂੰ ਬਾਬਾ ਜੀ ਮੱਥਾ ਟੇਕਣ ਡਏ। ਵਾਹ, ਟੇਕਣਗੇ ਮੱਥਾ, ਦੇਖੋ ਸਹੀ ਸਮਾਂ। ਜਿਹੜੇ ਤੁਸੀਂ ਭੱਜ ਭੱਜ ਕੇ ਤੁਰੇ ਫਿਰਦੇ ਨਾ ਉਹਦੇ ਕੋਲ ਅੱਖ ਵਾਹਿਗੁਰੂ। ਕੋਈ ਨਿਹੰਗ ਗਿਆ, ਸਾਰੀ ਦੁਨੀਆ ਕਹਿੰਦੀ ਇਹਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ, ਉਹ ਚੰਗਾ ਭਲਾ ਵਿੱਚੇ ਤੁਰਿਆ ਫਿਰਦਾ ਹੈ, ਉਹਨੂੰ ਤਾਂ ਕਿਸੇ ਮੂੰਹ ਕੀ ਨਾਂ ਲਾਉਣਾ ਲਾਉਣਾ, ਆ ਸਾਰੇ ਹੀ ਪਿੱਛੇ ਲੱਗ ਕੇ ਤੁਰ ਪਏ। ਇਹ ਜਿਹੜੇ ਮੂੰਹ ਵੱਧੇ ਇਸ ਤਰ੍ਹਾਂ, ਵਾਹ ਦੁਨੀਆ ਦੇ ਲੋਕੋ ਤੁਹਾਨੂੰ ਗੁਰੂ ਕੇ ਸਿੱਖ ਕਹਿੰਦੇ, ਪਰਮ ਭੇਖਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਮੇਰਾ ਗੁਰੂ ਕਹਿੰਦਾ ਸੀ ਮੇਰਾ ਖਾਲਸਾ ਅਤੇ ਭਰਮ ਅਤੇ ਭੇਖ ਤੋਂ ਨਿਆਰਾ ਰਹੂਗਾ। ਮੇਰਾ ਖਾਲਸਾ ਅਕਾਲ ਪੁਰਖ ਦਾ ਵਾਚਕ ਹੈ, ਇਹ ਅਕਾਲ ਪੁਰਖ ਤੋਂ ਬਿਨਾਂ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੇਰਾ ਖਾਲਸਾ ਪਰਮਾਤਮਾ ਦੀ ਮੌਜ ਆ, ਕਿਸੇ ਸੰਤ ਅੱਗੇ, ਕਿਸੇ ਪੀਰ ਅੱਗੇ, ਕਿਸੇ ਦੀ ਜਗ੍ਹਾ 'ਤੇ ਜਾ ਕੇ ਇਹ ਮੱਥਾ ਨਹੀਂ ਟੇਕੂਗਾ। ਸਮਾਂ ਮਾੜਾ ਆ ਗਿਆ, ਮੈਂ ਤੁਹਾਨੂੰ ਹੱਥ ਦੇ ਜੋੜ ਕੇ ਬੇਨਤੀ ਕਰਦਾ। ਸੱਪ ਨੇ ਕੁੰਡਲੀ ਮਾਰ ਲਈ ਅੱਖ ਵਾਹਿਗੁਰੂ, ਕਿਹਨੂੰ? ਚੱਦਰ ਨੂੰ ਕੁੰਡਲੀ ਮਾਰ ਲਈ। ਦੋ ਕੁ ਘੰਟੇ ਕੁੰਡਲੀ ਮਾਰੀ ਅਤੇ ਸੱਪ ਨੂੰ ਪਤਾ ਲੱਗ ਗਿਆ ਕਿ ਮੇਰਾ ਸਾਰਾ ਯਾਰ ਹੁਣ ਠੰਡਾ ਹੋ ਗਿਆ, ਸ਼ਾਂਤ ਹੋ ਗਿਆ, ਗਿਆ ਨਹੀਂ ਕਿਤੇ। ਉਹਦੀ ਇੱਕ ਇੰਨੀ ਐਨਰਜੀ ਬਣਦਾ ਹੈ, ਨਹੀਂ ਪਤਾ ਉਹ ਜਿਹੜਾ ਉਹਦਾ ਯਾਰ ਸੀ ਨਾ ਅੱਗੇ ਰੋਜ਼ ਪਤਾ ਕੀ ਕਰਦਾ ਸੀ, ਜਦੋਂ ਬਹੁਤਾ ਤੜਫਦਾ ਸੀ, ਜਦੋਂ ਉਹਨੂੰ ਚੰਦਰਮਾ ਉਹਦਾ ਪਤਾ ਨਹੀਂ ਲੱਗਾ ਚੰਦਨ ਦਾ, ਉਹ ਦੋ ਦੋ ਮਿੰਟ ਬਾਅਦ ਜਾ ਕੇ ਥੁੱਕ ਦਿੰਦਾ ਸੀ। ਆ ਪਿੰਡ ਵਾਲਿਆਂ ਨੂੰ ਪਤਾ ਇਹਦੇ ਪੈਰ 'ਤੇ ਕੱਖ ਲੱਗਾ, ਪਿੰਡ 'ਚ ਕਹਿੰਦੇ। ਉਹ ਕੱਖ ਕੀ ਸੀ? ਮੂੰਹ ਥੁੱਕਿਆ ਹੋਇਆ ਸੱਪ ਦਾ, ਕਿਸੇ ਵੀ ਜਗ੍ਹਾ ਦੇ ਉੱਤੇ ਤੀਲੇ 'ਤੇ ਥੁੱਕਿਆ ਹੁੰਦਾ ਸੀ, ਉਹ ਤੀਲਾ ਜਿਹਦੇ ਪੈਰ ਨੂੰ ਲੱਗ ਜਾਂਦਾ ਉਹਦਾ ਪੈਰ ਗਲ ਜਾਂਦਾ ਅਤੇ ਮੌਤ ਹੋ ਜਾਂਦੀ। ਆਖੋ ਵਾਹਿਗੁਰੂ। ਹੁਣ ਉਹ ਚੰਦਨ ਉਹਦੇ ਨਾਲ ਚੰਦਨ ਦੇ ਲੱਗ ਲੱਗ ਕੇ ਅਤੇ ਜਿਉਂ ਜਿਉਂ ਠੰਡਾ ਹੋਈ ਜਾਂਦਾ ਉਹਦੀ ਐਨਰਜੀ ਅੰਦਰ ਜਮ੍ਹਾਂ ਹੋਈ ਜਾਂਦੀ, ਨਹੀਂ ਪਤਾ ਲੱਗਾ ਐਨਰਜੀ ਜਿਹੜੀ ਅੱਗੇ ਬਾਹਰ ਕੱਢਣੀ ਸੀ ਉਹਨੇ ਥੁੱਕ ਕੇ, ਉਹ ਹੁਣ ਅੰਦਰ ਸਟੋਰ ਹੋਣ ਲੱਗ ਪਈ। ਇੱਕ ਦਿਨ ਐਸਾ ਆਉਂਦਾ, ਸੁਣੋ ਜੀ ਸੁਣੋ ਗੁਰੂ ਕੇ ਪਿਆਰਿਓ, ਅੱਜ ਤੋਂ ਐਮ ਐਲ ਏ ਸਾਹਿਬ ਆਖਾਂ ਤੈਨੂੰ, ਕਹਿਣਾ ਸ਼ੁਰੂ ਕਰਾਂ, ਆਪੇ ਸ਼ੁਰੂ ਹੋ ਜੂ ਕੰਮ। ਆਖੋ ਵਾਹਿਗੁਰੂ। ਇੱਕ ਦਿਨ ਐਸਾ ਆਉਂਦਾ, ਐਨਰਜੀ ਠੀਕ ਹੁੰਦੀ ਹੁੰਦੀ ਜਮ੍ਹਾਂ ਹੁੰਦੀ ਹੁੰਦੀ ਹੁੰਦੀ ਮਣੀ ਬਣ ਜਾਂਦੀ। ਕਮਾਲ ਦੀ ਗੱਲ, ਇੱਥੇ ਸਭ ਕੁਛ ਪਿਆ, ਗੁਰੂ ਦੇ ਗਿਆਨ ਵਿੱਚ ਸਭ ਕੁਛ ਪਿਆ। ਉਹ ਜਿਹੜਾ ਸੱਪ ਦਾ ਅੰਦਰਲੀ ਐਨਰਜੀ ਜਮ੍ਹਾਂ ਹੁੰਦੀ ਹੁੰਦੀ ਇੱਕ ਦਿਨ ਮਣੀ ਬਣ ਜਾਂਦੀ, ਮਣੀ ਉਹ ਕਰੋੜਾਂ ਰੁਪਈਆਂ 'ਚ ਵਿਕਦੀ। ਜਿਹਦੇ ਕੋਲ ਆ ਜਾਂਦੀ ਆ ਉਹਦੇ ਹੱਥ 'ਚ ਇਸ ਤਰ੍ਹਾਂ ਫੜੀ ਗਿਆ ਨਾ, ਇਸ ਤਰ੍ਹਾਂ, ਅਤੇ ਅੱਧੇ ਅੱਧੇ ਕਿਲੋਮੀਟਰ ਦੇ ਉੱਤੇ ਤੀਲਾ ਥੱਲੇ ਤੱਕ ਪਿਆ ਦਿਸਦਾ, ਇੰਨੀ ਚਾਂਦਨੀ ਉਹਦੇ 'ਚੋਂ ਆ ਜਾਂਦੀ। ਕਾਹਦੇ 'ਚੋਂ? ਮਣੀ 'ਚੋਂ। ਮਗਰ ਮਿਲਦੀ ਕਿੱਥੋਂ? ਅੰਮ੍ਰਿਤ ਵਿੱਚੋਂ। ਜੇ ਉਹ ਯਾਰ ਕਰਕੇ ਲੋਕਾਂ ਨੂੰ ਲੜ ਜਾਂਦਾ ਤਾਂ ਮੌਤ ਸੀ। ਅੱਜ ਉਹ ਕਿਸੇ ਨੂੰ ਸੱਪ ਲੜ ਗਿਆ ਹੋਵੇ ਤਾਂ ਮਣੀ ਉੱਥੇ ਲਾ ਦਿਉ, ਉਹ ਬੰਦੇ ਨੂੰ ਜੀਂਦਾ ਕਰ ਦਿੰਦਾ। ਗੁਰੂ ਕੇ ਸਿੱਖੋ ਇਸ਼ਾਰੇ ਸਮਝੋ, ਅੱਖ ਵਾਹਿਗੁਰੂ। ਆਹ ਮਣੀ ਅੰਦਰ ਪੈਦਾ ਕਰੀਏ ਆਪਾਂ ਵੀ। ਸੱਪ ਇੱਕ ਪ੍ਰਮਾਣ ਦੇ ਕੇ ਕਥਾ ਕਰਦਾ, ਅੱਖ ਵਾਹਿਗੁਰੂ, ਹੌਲੀ ਬੋਲਦੇ। ਸੱਪ ਥੋੜ੍ਹਾ ਥੋੜ੍ਹਾ ਥੋੜ੍ਹਾ ਯਾਰ ਇਕੱਠਾ ਕਰਦਾ, ਇੱਕ ਦਿਨ ਉਹਦੇ ਕੋਲ ਮਣੀ ਬਣ ਜਾਂਦੀ, ਅਤੇ ਮਣੀ ਵਾਲਾ ਸੱਪ ਬਹੁਤ ਕੀਮਤੀ ਹੁੰਦਾ। ਦੂਸਰੇ ਪਾਸੇ ਸਿੱਖ, ਆਖੋ ਵਾਹਿਗੁਰੂ, ਯਾਰ ਤਾਂ ਇਹਦੇ ਅੰਦਰ ਵੀ ਹੈ, ਵਿਸ਼ੇ ਵਿਕਾਰ ਤਾਂ ਇਹਦੇ ਅੰਦਰ ਵੀ ਹੈਗੇ, ਆਖੋ ਵਾਹਿਗੁਰੂ। ਜਿਸ ਤਰ੍ਹਾਂ ਉਹ ਤੜਫਦਾ ਸੀ ਉਸ ਤਰ੍ਹਾਂ ਉਹ ਇਨਸਾਨ ਵੀ ਤੜਫਦਾ ਜਿਹਦੇ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਤੜਫਦਾ ਕਿਸੇ ਨਾਲ ਲੜਾਂ, ਕਿਸੇ ਦਾ ਘਰ ਆਪਣਾ ਯਾਰ ਸੁੱਟਾਂ। ਇਹਦੇ ਵੀ ਕੰਨ 'ਚ ਕਿਸੇ ਨੇ ਆਣ ਕੇ ਆਖਿਆ ਤੇਰੇ ਕੋਲ ਚੰਦਨ ਹੈ, ਤੇਰੇ ਕੋਲ ਵੀ ਚੰਦਨ ਹੈ। ਆਖੇ ਜੀ ਮੈਂ ਵੇਖਿਆ ਨਹੀਂ,
ਆ ਜਿਹੜਾ ਗੁਰਚੰਦਨ ਸ਼ੀਤਲਾਇਓ, ਜੇ ਤੈਨੂੰ ਯਾਰ ਬਹੁਤਾ ਸਤਾਉਂਦਾ ਹੈ ਨਾ, ਜਦੋਂ ਬੰਦਿਆ ਵਾਸ਼ਨਾਵਾਂ ਸਤਾਉਂਦੀਆਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਬਹਿ ਜਾਣ ਕੇ ਇਹਦੀ ਸੰਗਤ 'ਚ ਬਹਿ ਜਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਗੜੇ ਹੋ ਜੇ ਯਾਰ ਖਤਮ ਕਰਨਾ ਤੇ। ਹਾਂ ਹਾਂ ਹਾਂ ਆਨੰਦ ਆ ਗਿਆ।

ਅਖ ਸਤਨਾਮ ਸ੍ਰੀ ਵਾਹਿਗੁਰੂ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਚਲੇ ਗਿਆ ਸਿੱਖ, ਜਿਹੜਾ ਕੀ ਕਰ ਰਿਹਾ ਸੀ, ਜਲ ਰਿਹਾ ਸੀ, ਕਿਤੇ ਨਾ ਕਿਤੇ ਵਾਸ਼ਨਾ ਦਾ ਭੋਗ ਕਰਾਂ ਤਾਂ ਠੰਡ ਪਵੇ। ਸਾਰਾ ਕੁਝ ਲਿਖਿਆ, ਆਖੋ ਵਾਹਿਗੁਰੂ। ਜਦੋਂ ਆਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ 'ਚ ਬਹਿ ਗਿਆ, ਨਾਮ ਜਪਣ ਡਹਿ ਪਿਆ, ਤਾਬਿਆ ਬਹਿ ਗਿਆ, ਸ਼ਬਦ ਪੜ੍ਹਨ ਲੱਗ ਪਿਆ, ਤਾਂ ਜਿਹੜੀ ਐਨਰਜੀ ਇਹਨੂੰ ਤੰਗ ਕਰ ਰਹੀ ਸੀ ਨਾ, ਐਨਰਜੀ ਸ਼ਾਂਤ ਹੋਣ ਲੱਗ ਪਈ। ਉਹ ਸੱਪ ਦਾ ਵੀ ਯਾਰ ਸ਼ਾਂਤ ਹੁੰਦਾ ਸੀ, ਇਹਦੀ ਐਨਰਜੀ ਵੀ ਸੱਪ ਦਾ ਯਾਰ ਸ਼ਾਂਤ ਹੁੰਦਾ ਹੁੰਦਾ ਮਣੀ ਬਣ ਗਿਆ। ਇਹਦੀਆਂ ਸਾਰੀਆਂ ਵਾਸ਼ਨਾਵਾਂ ਅੰਦਰ ਸ਼ਾਂਤ ਹੁੰਦੀਆਂ ਹੁੰਦੀਆਂ ਹੁੰਦੀਆਂ ਹੁੰਦੀਆਂ ਇਹਦੇ ਮੱਥੇ 'ਤੇ ਚਮਕਣ ਲੱਗ ਪਈਆਂ, ਇਹਦਾ ਮੱਥਾ ਚਮਕਣ ਲੱਗ ਪਿਆ। ਉਹ ਲੋਕਾਂ ਨੂੰ ਉਹ ਰਾਹ ਵਿਖਾਉਂਦਾ ਹੈ, ਪਤਾ ਲੱਗ ਰਿਹਾ ਜੀ, ਲੋਕਾਂ ਨੂੰ ਉਹ ਰਾਹ ਵਿਖਾਉਂਦਾ ਹੈ ਜਿਹੜਾ ਰਾਤ ਦਾ ਹਨੇਰਾ ਸੀ। ਇਹ ਹੁਣ ਜਿੱਥੇ ਕਿਤੇ ਕਥਾ ਕਰਦਾ, ਜਿੱਥੇ ਬੋਲਦਾ ਵਾ, ਇਹਦੇ ਮੂੰਹ ਦੇ ਵਿੱਚੋਂ ਉਹ ਅੰਮ੍ਰਿਤ ਛੁੱਟਦਾ ਜਿਹੜਾ ਅੰਮ੍ਰਿਤ ਜਮ੍ਹਾਂ ਹੋਇਆ। ਇਹ ਕਈਆਂ ਨੂੰ ਜ਼ਿੰਦਗੀ ਬਖਸ਼ਦਾ, ਨਹੀਂ ਪਤਾ ਲੱਗਦਾ। ਪਤਾ ਸ਼ਾਬਾ, ਦੋ ਚਾਰ ਦਿਨ ਨਹੀਂ ਪਹਿਲੋਂ ਆਇਆ ਤੂੰ। ਉਹ ਇੰਨਾ ਅੰਮ੍ਰਿਤ ਅੰਦਰ ਬਣ ਗਿਆ ਵੀ ਇੱਕ ਸ਼ਬਦ ਮੂੰਹ 'ਚੋਂ ਬੋਲਿਆ ਉਹਨੇ ਤਾਂ ਇੱਕ ਮਣੀ ਨੇ ਰਾਹ ਵਿਖਾਇਆ ਨਾ, ਅਤੇ ਇੱਕ ਮੀਲ ਤੱਕ ਵਿਖਾਇਆ। ਸਾਧੂ ਜਿਹਨੇ ਆਪਣੀ ਐਨਰਜੀ ਅੰਦਰ ਜਮ੍ਹਾਂ ਕਰ ਲਈ, ਜਿਹਨੇ ਰੱਬ ਦਾ ਨਾਮ ਅੰਦਰ ਜਮ੍ਹਾਂ ਕਰ ਲਿਆ, ਉਹ ਇੱਕ ਬੋਲ ਬੋਲਦਾ ਅਤੇ ਸਾਰੀ ਜ਼ਿੰਦਗੀ 'ਚ ਚਾਨਣ ਕਰ ਦਿੰਦਾ। ਪਤਾ ਲੱਗਾ, ਹੱਥ ਖੜਾ ਕਰੋ ਜਿਹਨੂੰ ਨਹੀਂ ਪਤਾ ਲੱਗਾ, ਮੈਂ ਫਿਰ ਦੱਸੂੰਗਾ। ਸੱਪ ਦੀ ਅਤੇ ਇਨਸਾਨ ਦੀ ਇੱਕ ਮੈਂ ਦੋਵਾਂ ਦੀ ਉਦਾਹਰਨ ਦਿੱਤੀ ਹੈ। ਸੱਪ ਦੀ ਐਨਰਜੀ ਜਮ੍ਹਾਂ ਹੁੰਦੀ ਹੈ ਅਤੇ ਉਹਦੇ ਅੰਦਰ ਮਣੀ ਬਣ ਜਾਂਦੀ। ਜੇਕਰ ਇਨਸਾਨ ਆਪਣੀਆਂ ਵਾਸ਼ਨਾ 'ਤੇ ਕੰਟਰੋਲ ਕਰਦਾ ਹੈ, ਆਖੋ ਵਾਹਿਗੁਰੂ, ਅਤੇ ਇਨਸਾਨ ਦੇ ਅੰਦਰ ਵੀ ਉਹ ਮਣੀ ਜਮ੍ਹਾਂ ਹੋ ਜਾਂਦੀ, ਇਹਦੀ ਜੀਭਾ 'ਤੇ ਮਣੀ ਜਮ੍ਹਾਂ ਹੋ ਜਾਂਦੀ, ਪ੍ਰਭ ਜੀ ਵਸੇ ਹੈ, ਇਹਦੀ ਰਸਨਾ 'ਤੇ ਰੱਬ ਵਸਣ ਲੱਗ ਪੈਂਦਾ। ਇਹ ਇੱਕ ਇੱਕ ਬਚਨ ਜਿਹਨੂੰ ਸੁਣਾਉਂਦਾ ਹੈ ਨਾ, ਜਿਹੜੇ ਸਾਧੂ ਜਨ ਹੁੰਦੇ, ਉੱਤਮ ਸਲੋਕ ਸਾਧ ਕੇ ਅਮਲੀਕ ਲਾਲ ਇਹ ਸੁਣਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ, ਆਹ ਬਚਨ ਇੰਨੇ ਕੀਮਤੀ ਹੋ ਜਾਂਦੇ। ਉੱਤਮ ਸਲੋਕ ਉਹ ਕਦੋਂ ਉੱਤਮ ਹੁੰਦੇ ਆ, ਸਾਧੂ ਦੇ ਬਚਨ ਆ ਵੀ ਤਾਂ ਸਾਧੂ ਹੀ ਆ, ਡੇਰੇ ਖੋਲ੍ਹ ਕੇ ਡੇਰੇ ਬੈਠੇ, ਕੋਈ ਗੁਫਾ 'ਚ ਫੜਿਆ ਗਿਆ, ਕੋਈ ਡੇਰੇ 'ਚ ਫੜਿਆ ਗਿਆ, ਕੋਈ ਮੱਛੀਆਂ ਖਾਂਦਾ ਫੜਿਆ ਗਿਆ, ਕੋਈ ਸ਼ਰਾਬ ਪੀਂਦਾ ਫੜਿਆ ਗਿਆ, ਕੱਪੜੇ ਚੱਟੇ ਨੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀ। ਕਦੀ ਮੈਂ ਸੋਚਦਾ ਨਾ ਵੀ ਚਿੱਟੇ ਕੱਪੜਿਆਂ ਵਾਲਿਆਂ ਨੂੰ ਕਿਉਂ ਦੋਸ਼ ਦਿੰਦੇ ਆ, ਇੰਨਾ ਤਾਂ ਨਹੀਂ ਮਾੜੇ ਹੋ ਸਕਦੇ। ਹੁਣ ਪਤਾ ਲੱਗ ਗਿਆ ਵੀ ਚਿੱਟੇ ਕੱਪੜੇ ਵਾਲੇ ਦੇ ਅੰਦਰ ਕੀ ਪਿਆ। ਆਖਿਰ ਚਿੱਟੇ ਕੱਪੜਿਆਂ ਨੇ ਤਾਂ ਕਾਮ ਖਤਮ ਨਹੀਂ ਨਾ ਕੀਤਾ, ਆਖੋ ਵਾਹਿਗੁਰੂ, ਚਿੱਟੇ ਅਤੇ ਵਾਸ਼ਨਾ ਖਤਮ ਨਹੀਂ ਨਾ ਕੀਤੇ, ਮੋਹ ਖਤਮ ਨਹੀਂ ਨਾ ਕੀਤਾ, ਜੀਵ ਦਾ ਸਵਾਦ ਖਤਮ ਨਹੀਂ ਨਾ ਕੀਤਾ, ਜੀਵ ਦੇ ਸਵਾਦ ਨੇ ਸਤਾਇਆ ਅਤੇ ਸਰੋਵਰ ਦੀਆਂ ਮੱਛੀਆਂ ਹੀ ਫੜ ਲਈਆਂ। ਇਹ ਸਾਰਾ ਕੁਝ ਕੰਟਰੋਲ ਹੋ ਸਕਦਾ ਜੇ ਰੱਬ ਦੀ ਬਾਣੀ ਪੜੀਏ ਤੇ, ਰੱਬ ਦਾ ਸਿਮਰਨ ਕਰੀਏ ਤੇ, ਵਿਖਾਵਾ ਨਾ ਕਰੀਏ ਤੇ, ਆਖੋ ਵਾਹਿਗੁਰੂ। ਤੁਸੀਂ ਵੇਖਿਓ ਹੁਣ ਕਾਰ ਸੇਵਾ ਵਾਲੇ ਜਿੰਨੇ ਬਾਬੇ ਹੁੰਦੇ ਆ ਨਾ, ਇਹ ਖੱਦਰ ਦੀ ਕੁੜਤੀ ਪਾਉਂਦੇ ਆ, ਪੈਰਾਂ ਤੋਂ ਨੰਗੇ ਰਹਿੰਦੇ, ਸਿਰ 'ਤੇ ਪਰਨਾ ਬੰਨ੍ਹਦੇ, ਹਰ ਵੇਲੇ ਸਤਿ

ਕੱਲ ਮੈਨੂੰ ਇੱਕ ਪੁੱਛਦਾ ਸੀ ਵੀ ਇੰਨਾ ਡੇਰਿਆਂ ਨੂੰ ਪ੍ਰਮੋਟ ਕਿਹਨੇ ਕੀਤਾ, ਕਿਤਰਾ ਹੋ ਗਏ ਪ੍ਰਮੋਟ? ਗਿਆਨੀ ਮੱਲ ਸਿੰਘ ਜੀ ਪੂਰੇ ਹੋਏ, ਆਖੋ ਵਾਹਿਗੁਰੂ। ਇੱਥੇ ਮੇਰੇ ਨਾਲ ਸਿੰਘ ਨਹੀਂ ਹੈਗੇ, ਨਾ ਬਾਈ ਆ ਨਾ ਕੋਈ ਹੋਰ ਸਿੰਘ ਨੇ। ਮੈਂ ਉਹਨਾਂ ਦੇ ਕਮਰੇ 'ਚ ਗਿਆ ਅਨੰਦਪੁਰ ਸਾਹਿਬ ਜਿੱਥੇ ਜਹੇਦਾਰ ਸਾਹਿਬ ਦਾ ਹੈ, ਉੱਠ ਕੇ ਉਹ ਮੈਨੂੰ ਸਰੋਪਾ ਪਾਇਆ, ਬੜਾ ਪਿਆਰ ਕਰਦੇ ਮੇਰੇ ਨਾਲ। ਮੈਂ ਇੰਨੀ ਗੱਲ ਹੀ ਕਹੀ, ਮੈਂ ਹੈੱਡ ਗ੍ਰੰਥੀ ਸਾਹਿਬ ਜਿੰਨੇ ਇੱਥੇ ਹੈੱਡ ਗ੍ਰੰਥੀ ਲੱਗਦੇ ਨੇ ਦਰਬਾਰ ਸਾਹਿਬ ਕੇਸਗੜ੍ਹ ਸਾਹਿਬ, ਇਹਨਾਂ ਦੀ ਪਹਿਲੀ ਹਾਜ਼ਰੀ ਨਾਨਕਸਰ ਵਿੱਚ ਲੱਗਦੀ, ਜਿਹੜੇ ਸਿੰਘ ਸਾਹਿਬ ਲੱਗਦੇ। ਗਿਆਨੀ ਪੂਰਨ ਸਿੰਘ ਮਰ ਗਿਆ, ਮਗਰ ਨਾਨਕਸਰ ਮੱਥਾ ਰੋਜ਼ ਟੇਕਦਾ ਸੀ। ਪ੍ਰਮੋਟ ਕਿਤੇ ਕੀਤੇ, ਕਿੰਨੇ ਕੀਤੇ? ਫਿਰ ਇਹਨਾਂ ਲੋਕਾਂ ਕੀਤੇ, ਨਹੀਂ ਤਾਂ ਆਮ ਲੋਕ ਭਾਵੇਂ ਨਾ ਹੀ ਜਾਂਦੇ, ਕਹਿੰਦੇ ਜੀ ਸਿੰਘ ਸਾਹਿਬ ਜਾਂਦੇ ਆ ਅਤੇ ਸਾਨੂੰ ਕੀ ਮਾੜਾ ਹੈ। ਮੈਂ ਤਾਂ ਉਹਨਾਂ ਨੂੰ ਕਿਹਾ ਗਿਆਨੀ ਮੱਲ ਸਿੰਘ ਹੋਣਾ ਨੂੰ ਵੀ, ਗਿਆਨੀ ਜੀ ਤੁਸੀਂ ਹੁਣ ਸਿੰਘ ਸਾਹਿਬ ਬਣੇ ਹੋ ਅਤੇ ਥੋੜ੍ਹਾ ਜਿਹਾ ਨਾਨਕਸਰ ਵਾਲਿਆਂ ਦਾ ਖਿਆਲ ਰੱਖਿਓ। ਉਹ ਕਹਿੰਦੇ ਮੇਰਾ ਤਾਂ ਬੜਾ ਪਿਆਰ ਹੈ ਉਹਨਾਂ ਨਾਲ। ਮੈਂ ਤਾਂ ਕਹਿ ਰਿਹਾ ਖਿਆਲ ਰੱਖਿਓ ਵੀ ਇਹਨਾਂ ਸੱਪਾਂ ਤੋਂ ਕੌਮ ਨੂੰ ਬਚਾਇਓ। ਜੇ ਉਹ ਤੋਂ ਬਾਅਦ ਵਾਲੇ ਵਿਦਾਂਤੀ ਸਾਹਿਬ ਆਏ, ਉਹ ਇੱਥੋਂ ਐਡੇ ਐਨੇ ਥੱਬੇ ਮਿਲਦੇ, ਉਹਨਾਂ ਕਿਹੜਾ ਹਲਵਾਇਆ। ਇੱਥੇ ਇੱਕ ਕਲਾ ਕਥਾ ਵੱਜ ਕੇ ਆ, ਆਖੋ ਵਾਹਿਗੁਰੂ, ਵੱਜ ਕੇ ਬੋਲੋ। ਮੈਨੂੰ ਮਿਲਣ ਆਇਆ ਵੀ ਮੇਰੀ ਮਾਤਾ ਜੀ ਨੇ ਤੁਹਾਨੂੰ ਪੱਗ ਭੇਜੀ ਆ, ਤੁਹਾਡੇ ਘਰ ਪੱਗ ਭੇਜੀ ਆ ਅਤੇ ਨਾਲੇ ਆ 1100 ਰੁਪਈਆ ਭੇਜਿਆ ਮੇਰੇ ਮਾਤਾ ਪਿਤਾ ਨੇ। ਮੈਂ ਬੜੇ ਸਤਿਕਾਰ ਦੇ ਨਾਲ ਪੱਗ ਅਤੇ ਦੂਸਰੇ ਕੱਪੜਾ ਲੈ ਲਿਆ ਅਤੇ ਮੈਂ ਪੈਸੇ ਵਾਪਸ ਕਰਤੇ। ਮੈਂ ਕਿਹਾ ਮਾਤਾ ਜੀ ਨੂੰ ਅਤੇ ਪਿਤਾ ਜੀ ਨੂੰ ਮੇਰੇ ਵੱਲੋਂ ਮੱਥਾ ਟੇਕ ਦਿਓ, ਫਤਿਹ ਬੁਲਾ ਦਿਓ, ਮੇਰੀ ਪੈਸੇ ਨਹੀਂ ਲੈਣੇ। ਮੈਂ ਇੱਕ ਦਿਨ ਉਹਨੂੰ ਕਿਹਾ ਵੀ ਤੁਸੀਂ ਸੰਤਾਂ ਦੇ ਡੇਰਿਆਂ 'ਤੇ ਕੋਈ ਜਾਂਦੇ ਹੋ? ਆਖੋ ਵਾਹਿਗੁਰੂ। ਤੁਸੀਂ ਯਾਰ ਪ੍ਰਮੋਟ ਕਰਦੇ ਹੋ, ਮੇਰਾ ਤਾਂ ਆਪਣਾ ਦੁੱਖ ਆ ਨਾ, ਸਮਝਦੇ ਹੋ ਵੀ ਤੁਸੀਂ ਜਦੋਂ ਜਾਂਦੇ ਹੋ ਤਾਂ ਲੋਕ ਆਉਂਦੇ ਆ ਬੱਲੇ ਬੱਲੇ ਬੱਲੇ, ਜਿੱਥੇ ਉਹ ਗਏ ਉੱਥੇ ਤਾਂ ਸਭ ਠੀਕ ਹੀ ਹੋਊਗਾ। ਕੋਈ ਮਰਦ ਕਥਾ ਵਾਚਕ ਨਹੀਂ ਅੱਜ ਤੱਕ ਨਿਕਲਿਆ ਜਿਹਨੇ ਆਖਿਆ ਮੈਂ ਨਹੀਂ ਜਾਂਦਾ ਕਿਸੇ ਡੇਰੇ 'ਤੇ। ਆਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੈ, ਮੈਂ ਬੈਠਾ ਤੁਹਾਡਾ ਚੌਂਕੀਦਾਰ ਹਾਂ, ਅੱਜ ਤੱਕ ਕਿਸੇ ਡੇਰੇ 'ਤੇ ਕਥਾ ਨਹੀਂ ਕੀਤੀ। ਬੜੇ ਸੁਨਾਹ ਆਏ ਜੀ, ਉਹ ਬੜੇ ਪੈਸੇ ਦਿੰਦੇ ਜੀ, ਉਹ ਬੜਾ ਪੈਸਾ ਦਿੰਦੇ। ਇਹਨੇ ਮੈਨੂੰ ਕਿਹਾ ਜਿਹੜਾ ਇੱਥੇ ਆਇਆ ਸੀ ਮੈਨੂੰ ਪੈਸੇ ਦੇਣ, ਇਹਨੂੰ ਮੈਂ ਕਿਹਾ ਵੀਰ ਜੀ ਤੁਸੀਂ ਨਾ ਜਾ, ਉਹ ਤਾਂ ਆਉਂਦੇ ਉੱਥੇ ਤਾਂ ਵੀਰ ਜੀ ਵੀ ਜਾਂਦੇ ਆ। ਵੀਰ ਜੀ ਦਾ ਮਤਲਬ ਸਮਝ ਲਿਆ ਤੁਸੀਂ? ਮੈਂ ਕਿਹਾ ਵੀਰ ਜੀ ਕਥਾ ਕਰਨ ਜਾਂਦੇ? ਕਹਿੰਦੇ ਨੇ ਬਾਬਾ ਜੀ ਦਾ ਦਰਸ਼ਨ ਕਰਨ ਜਾਂਦੇ। ਹੁਣ ਇੱਕ ਵੀਰ ਜੀ ਗਿਆ ਅਤੇ ਵੀਰ ਜੀ ਦੇ ਪਿੱਛੇ ਕਿੰਨੇ ਵੀਰ ਜੀ ਗਏ ਵੀ ਉੱਥੇ ਤਾਂ ਵੀਰ ਜੀ ਵੀ ਜਾਂਦੇ ਆ। ਸੁਣ ਲਿਆ ਮੈਂ ਕਥਾ ਕਰਾਂ ਹੁਣ ਅੱਜ, ਇੰਨਾ ਬੜਾ ਆਖੋ ਵਾਹਿਗੁਰੂ ਵਾਹਿਗੁਰੂ।

ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਹਦੀ ਕਥਾ ਕਰ ਰਹੇ ਜੀ ਅਸੀਂ? ਅਕਾਲੇ ਪਟਕੇ ਵਾਲਾ, ਅਕਾਲ ਦੇ ਅਕਾਲ ਉਸਤਤ। ਬੋਲੋ, ਇਸ ਬਾਣੀ ਦਾ ਕੀ ਨਾਂ ਹੈ? ਅਕਾਲ ਦੀ ਉਸਤਤ, ਕਾਲ ਦੀ ਨਹੀਂ। ਉੱਥੇ ਸਿੱਧਾ ਹੀ ਕਹਿਤਾ, ਕਾਲ ਪਾਏ ਬ੍ਰਹਮਾ ਅਵਤਾਰਾ, ਇਹ ਕਾਲ ਆ। ਕਾਲ ਪਾਏ ਸ਼ਿਵਜੂ ਅਵਤਾਰਾ, ਇਹ ਕਾਲ ਆ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਇਹ ਕਾਲ ਆ। ਤੁਸੀਂ ਕਿਹਦੀ ਗੱਲ ਕਰਨ ਲੱਗੇ ਹੋ ਜੀ? ਜਿਹੜਾ ਅਕਾਲ ਹੈ। ਕਮਾਲ ਦੀ ਗੱਲ, ਇੱਕ ਤੁਸੀਂ ਕੌਮ ਹੋ ਜਿਹਨਾਂ ਨੂੰ ਗੁਰੂ ਖਾਲਸਾ ਪੰਥ ਨੇ ਕਿਹਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਖਾਲਸਾ ਅਕਾਲ ਪੁਰਖ ਕੀ ਫੌਜ। ਬੋਲੋ, ਖਾਲਸਾ ਜਬ ਲੱਗ ਖਾਲਸਾ ਰਹੇ ਨਿਆਰਾ। ਜਿਹਨਾਂ ਚ ਨਿਆਰੇ ਰਹਿਣਗੇ ਨਾ, ਇਹ ਵੀ ਇਤਰਾਂ ਨਹੀਂ ਕਰਨ ਡੇ ਹੋਣਗੇ ਦੁਕਾਨਾਂ 'ਤੇ ਖਲੋ ਕੇ। ਤਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈਂ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੇਜ ਦਾ ਪਤਾ ਜੇ, 14 ਮੀਲ ਤੋਂ ਤੀਰ ਮਾਰਿਆ ਬਾਦਸ਼ਾਹ ਦੇ ਪਲੰਘ ਦੇ ਵਿੱਚ ਮਾਰਿਆ ਕਿ ਨਹੀਂ? ਬੋਲੋ, ਪਤਾ ਜੇ ਨਹੀਂ ਹੈ ਇਤਿਹਾਸ ਤਾਂ ਸੁਣਾਉਣਾ। ਉਹ ਯਾਰ ਕੀ ਯਾਰ, ਅਵਾਸੀਆਂ ਲੈਣ ਲਿਆ। ਅੱਖ ਵਾਹਿਗੁਰੂ। 14 ਮੀਲ ਉਹ ਜਗ੍ਹਾ ਵਾ ਜਿੱਥੇ ਮੇਰੀ ਸਰਕਾਰ ਬੈਠੀ ਸੀ, ਗੁਰੂ ਗੋਬਿੰਦ ਸਿੰਘ, ਮੋਚੀ ਬਾਗ। ਬੋਲੋ, ਦਿੱਲੀ ਦੇ ਵਿੱਚ ਜਗ੍ਹਾ ਹੈ ਉਹ, ਲਾਲ ਕਿਲ੍ਹੇ ਤੋਂ 14 ਮੀਲ ਆ। ਉੱਥੇ ਸਰਕਾਰ ਬੈਠੀ ਅਤੇ ਦੱਸਣਾ ਸੀ ਬਹਾਦਰ ਸ਼ਾਹ ਨੂੰ, ਅੱਖ ਵਾਹਿਗੁਰੂ, ਵੀ ਅਸੀਂ ਦਿੱਲੀ ਉੱਚੀ ਬੋਲੋ ਆ ਗਏ ਹਾਂ। ਅਤੇ ਸਰਕਾਰ ਨੇ ਚਾੜ ਕੇ ਤੰਦੀ ਦੇ ਉੱਤੇ ਤੀਰ ਮਾਰਿਆ ਅਤੇ ਭੂਆਂ ਦੇ ਵਿੱਚੋਂ ਦੀ ਕਿਤਰਾ ਲੰਘਿਆ। ਉਹ ਤਾਂ ਉਹਦਾ ਕੀ ਆ, ਮਹਾਰਾਜ ਪਾਤਸ਼ਾਹ ਜੋ ਮਰਜ਼ੀ ਕਰ ਸਕਦਾ, ਸਰਵ ਕਲਾ ਸਮਰੱਥ ਆ। ਉਹ ਪਲੰਘ ਜਿਹੜੇ 'ਤੇ ਬੈਠਾ ਸੀ, ਜਾ ਕੇ ਉਹਦੇ ਪਾਵੇ ਦੇ ਵਿੱਚ ਥਾੜ ਕਰਦਾ ਤੀਰ ਵੱਜਾ, ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ ਲੱਗੀ। ਪੜ੍ਹ ਕੇ ਤੀਰ ਨਾਲ ਚਿੱਠੀ ਸੀ ਜਿਹੜੀ, ਕਹਿੰਦਾ ਨਹੀਂ ਨਹੀਂ, ਇਸ ਤਰ੍ਹਾਂ ਤੀਰ ਕੌਣ ਮਾਰ ਸਕਦਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਾਮਾਤ ਆ। ਉਸੇ ਵੇਲੇ ਠਾ ਕਰਦਾ ਇੱਕ ਤੀਰ ਹੋਰ ਵੱਜਾ ਉਹਨੂੰ ਪੜ੍ਹ ਕੇ, ਉੱਤੇ ਕਹਿੰਦਾ ਨਹੀਂ ਬਹਾਦਰ ਸ਼ਾਹ, ਇਹ ਮੇਰੀ ਕਰਾਮਾਤ ਨਹੀਂ, ਮੇਰੀ ਸ਼ਸਤਰ ਵਿੱਦਿਆ ਆ। ਮੈਂ ਇਹ ਤਾਂ ਮੇਰੀ, ਬੋਲੋ, ਇਹ ਤਾਂ ਮੇਰੀ ਸ਼ਸਤਰ ਵਿੱਦਿਆ ਏ। ਆਖੋ ਵਾਹਿਗੁਰੂ। ਦੁਆਪਰ ਦੇ ਵਿੱਚ ਸੁਣਿਆ ਹੈ ਵੀ ਅਰਜਨ ਜਿੱਡਾ ਤੀਰ ਕਮਾਨ ਕੋਈ ਨਹੀਂ ਸੀ ਚਲਾਉਂਦਾ, ਤੀਰ ਨਹੀਂ ਸੀ ਚਲਾਉਂਦਾ, ਕੋਈ ਬਹੁਤ ਵੱਡਾ ਅੰਦਾਜ਼ ਤੀਰ ਅੰਦਾਜ਼ ਸੀ। ਕਲਯੁੱਗ ਦੇ ਵਿੱਚ ਆਇਆ ਸਭ ਤੋਂ ਵੱਡਾ ਤੀਰ ਅੰਦਾਜ਼, ਉਹਦਾ ਨਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਬੋਲੋ, 4 ਮੁਖੀਆ ਤੀਰ ਚਲਾਉਂਦਾ ਹੀ, 4 ਮੁਖੀਆ, 4 ਮੁਖੀਆ ਇੱਕ ਵਾਰ ਤੰਦੇ 'ਤੇ ਚੜ੍ਹ ਕੇ ਤੀਰ ਛੱਡਦੇ ਅਤੇ 4 ਦਿਸ਼ਾਵਾਂ ਨੂੰ ਚਲੇ ਜਾਂਦਾ ਸੀ ਉਹ ਤੀਰ ਖਿਲਰ ਕੇ, ਕਿੰਨੇ ਦੁਸ਼ਮਣ ਵਿੰਨ ਕੇ ਅਤੇ 4 ਪਾਸਿਆਂ ਤੋਂ ਇਕੱਠਾ ਹੋ ਕੇ ਫਿਰ ਮਹਾਰਾਜ ਦੀ ਕਮਾਨ 'ਤੇ ਆ ਜਾਂਦਾ। ਉਹ ਤੀਰ ਸੀ ਮੇਰੇ ਗੁਰੂ ਗੋਬਿੰਦ ਸਿੰਘ ਕੋਲੋਂ, ਅਤੇ ਜਦੋਂ ਤੀਰ ਮਾਰਦਾ ਸੀ ਕਿਸੇ ਨੂੰ, ਆਖੋ ਵਾਹਿਗੁਰੂ, ਜਦੋਂ ਮੇਰੀ ਸਰਕਾਰ ਕਿਸੇ ਨੂੰ ਤੀਰ ਮਾਰਦੀ ਸੀ, ਉਹ ਪਠਾਨਕੋਟ ਤੋਂ ਉੱਤੇ ਇੱਕ ਰਿਆਸਤ ਆ ਬਦਵਾਲੀਏ, ਆਖੋ ਵਾਹਿਗੁਰੂ, ਉਸ ਰਿਆਸਤ ਦਾ ਰਾਜਾ ਸੀ, ਆ ਜਿਹੜੀਆਂ 22 ਧਾਰ ਦੀਆਂ ਰਿਆਸਤਾਂ, ਦਿਆਲ ਚੰਦ, ਆਖੋ ਵਾਹਿਗੁਰੂ। ਸੁਣਨਾ ਚਾਹੁੰਦੇ ਨਾ ਵੀਰ ਰਿਆਸਤ ਦੇ, ਫਿਰ ਇਸ ਤਰ੍ਹਾਂ ਬੈਠੋ, ਇਸ ਤਰ੍ਹਾਂ ਜਰਾ ਸਿਰ ਸੁ ਚੁੱਕ ਲਓ, ਇਹ ਯੋਧਿਆਂ ਦੀਆਂ ਗੱਲਾਂ ਨੇ, ਇਸ ਤਰ੍ਹਾਂ ਹੋ ਕੇ ਨਹੀਂ ਸੁਣੀਆਂ ਜਾਂਦੀਆਂ, ਸੂਰਮੇ ਬਣ ਕੇ ਬੈਠੋ। ਉਹ ਜਿਹੜਾ ਦਿਆਲ ਚੰਦ ਸੀ, ਉਹ 22 ਧਾਰ ਦੇ ਰਾਜਿਆਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਿਆ ਮਿਥਿਆ ਤੀਰ ਅੰਦਾਜ਼ ਸੀ। ਉਹਦੇ ਨਾਲ ਕੋਈ ਤੀਰ ਨਹੀਂ ਸੀ ਚਲਾ ਸਕਦਾ ਰਿਆਸਤਾਂ 'ਚੋਂ। ਇੱਕ ਭੀਮ ਚੰਦ ਰਾਜਾ ਸੀ ਇਹਨਾਂ ਦੇ ਵਿੱਚੋਂ, ਆਖੋ ਵਾਹਿਗੁਰੂ। ਭੀਮ ਚੰਦ ਰਾਜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਿਉਤਾ ਦਿੱਤਾ ਵੀ ਤੁਸੀਂ ਪਹਾੜਾਂ ਵਿੱਚ ਸਾਡੇ ਕੋਲ ਆਓ, ਧਿਆਨ ਦਿਓ, ਪਹਾੜਾਂ ਵਿੱਚ
ਸਾਡੇ ਕੋਲ ਆਓ, ਨਾਲੇ ਸੈਰ ਕਰ ਜਾਓ, ਨਾਲੇ ਕੁਛ ਸਮਾਂ ਇੱਧਰ ਠਹਿਰ ਜਾਓ ਠੰਡੀਆਂ ਹਵਾਵਾਂ 'ਚ। ਮਹਾਰਾਜ ਗਏ ਸੀ ਉੱਥੇ। ਉਹਨਾਂ ਦਿਨਾਂ ਵਿੱਚ ਹੀ ਲਾਹੌਰ ਦਾ ਸੂਬੇਦਾਰ ਆਉਂਦਾ, ਉਹਦਾ ਨਾਂ ਹੈ ਅਲਫ ਖਾਂ। ਜਿਹੜਾ ਨਾਂ ਲਓ ਅਲਫ, ਉਰਦੂ ਦਾ ਸ਼ਬਦ ਜਿਹੜਾ ਅਲਫ ਖਾਂ, ਉਹ ਆਣ ਕੇ ਦਿਆਲ ਚੰਦ ਦੀ ਰਿਆਸਤ 'ਤੇ ਕਬਜ਼ਾ ਕਰ ਲੈਂਦਾ ਪਠਾਨਕੋਟ ਵਾਲੀ 'ਤੇ। ਆਖੋ ਵਾਹਿਗੁਰੂ। ਉਹਨੂੰ ਕਹਿੰਦਾ ਮੈਨੂੰ ਸਾਰਾ ਜਿੰਨਾ ਤੇਰਾ ਟੈਕਸ ਬਣਦਾ ਮੈਨੂੰ ਦੇ, ਉੱਧਰ ਨਹੀਂ ਦੇਣਾ ਹੁਣ, ਭੀਮ ਚੰਦ ਨੂੰ ਨਹੀਂ ਦੇਣਾ, ਭੀਮ ਚੰਦ ਸਭ ਤੋਂ ਵੱਡਾ ਰਾਜਾ ਹੈ। ਉਹ ਕਹਿੰਦਾ ਜੀ ਉਹ ਤਾਂ ਭੀਮ ਚੰਦ ਲੈ ਗਿਆ। ਦਿਆਲ ਚੰਦ ਕਹਿੰਦਾ ਦਿਆਲ ਚੰਦ ਕਿੱਥੇ ਆ? ਕਹਿੰਦਾ ਭੀਮ ਚੰਦ ਕਿੱਥੇ ਆ? ਉਹ ਕਹਿੰਦਾ ਉਹ ਆਪਣੀ ਰਿਆਸਤ ਵਿੱਚ, ਚੱਲ ਮੇਰੇ ਨਾਲ ਭੀਮ ਚੰਦ ਨੂੰ ਲੁੱਟਦੇ ਹਾਂ। ਉਹਦੇ ਕੋਲ ਕੌਣ ਆਇਆ ਸੀ ਹੁਣ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ। ਤਗੜੇ ਹੋ ਬਾਪ ਦਾ ਨਾਂ ਲਓ।

ਬਾਹਰੋਂ ਪਹਾੜੀ ਤੋਂ ਜਾ ਕੇ ਉਹਨਾਂ ਨੇ ਦੂਰਬੀਨ ਰਾਹੀਂ ਵੇਖਿਆ ਵੀ ਉਹਦੇ ਕੋਲ ਭੀਮ ਚੰਦ ਕੋਲ ਕਿੰਨੀ ਕੁ ਫੌਜ ਆ। ਅਲਫ ਖਾਨ ਹੈ ਨਾ ਲਓ ਅਤੇ ਹੋਰ ਦਿਆਲ ਚੰਦ ਨੇ ਉੱਤੋਂ ਵੇਖਿਆ ਅਤੇ ਦਿਆਲ ਚੰਦ ਨੂੰ ਅਲਫ ਖਾਨ ਕਹਿੰਦਾ ਵੀ ਉਹ ਚੋਲਿਆਂ ਵਾਲੇ ਕੌਣ ਫਿਰਦੇ ਆ ਉੱਥੇ? ਪਤਾ ਲੱਗ ਗਿਆ ਚੋਲਿਆਂ ਵਾਲਾ ਕੌਣ ਸੀ। ਮਜ਼ਾ ਆ ਗਿਆ ਸਾਰਿਆਂ ਨਾਂ ਲਿਆ ਤੇ ਬੋਲੋ ਇੱਕ ਵਾਰ ਫਿਰ, ਉਹ ਚੋਲਿਆਂ ਵਾਲੇ ਕੌਣ ਉੱਥੇ ਫਿਰਦੇ ਆ? ਦਿਆਲ ਚੰਦ ਨੇ ਆਖਿਆ ਜੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਆ, ਉਹਦੇ 21 ਸਿੰਘ ਨਾਲ 24 ਘੰਟੇ ਰਹਿੰਦੇ, ਉਹ ਆਏ ਹੋਣਗੇ, ਮੈਨੂੰ ਪਤਾ ਨਹੀਂ ਕਦੋਂ ਦੇ ਆਏ ਆ, ਕਿਸ ਤਰ੍ਹਾਂ ਆਏ ਆ, ਕਿਉਂ ਆਏ ਨੇ, ਭੀਮ ਚੰਦ ਦੇ ਕਿਸ ਤਰ੍ਹਾਂ ਦੋਸਤੀ ਪਈ ਮੈਨੂੰ ਨਹੀਂ ਪਤਾ। ਉਹਨੇ ਕਿਹਾ ਕੋਈ ਗੱਲ ਨਹੀਂ ਵਿੱਚ ਹੀ ਉਹ ਸਾਧ ਵੀ ਲੁੱਟ ਲਾਂਗੇ, ਵਿੱਚੇ ਭੀਮ ਚੰਦ ਨੂੰ ਲੁੱਟ ਲਾਂਗੇ, ਤੂੰ ਤੀਰ ਚੰਦ ਤੀਰ ਚਲਾ। ਹੁਣ ਦਿਆਲ ਚੰਦ ਤੀਰ ਕਮਾਨ ਬੜਾ ਚਲਾਉਂਦਾ, ਦਿਆਲ ਚੰਦ ਨੂੰ ਇਹ ਭਰੋਸਾ ਵੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੀ ਪੁਰਪੜੀ ਚੀਜ਼ ਦੀ ਮਾਰ ਦੇਣਾ। ਜਦੋਂ ਘਰੋਂ ਲੜਾਈ ਕਰਨ ਜਾਈਏ ਨਾ, ਜਦੋਂ ਘਰੋਂ ਜਾਂ ਕਿਸੇ ਨਾਲ ਕੁਸ਼ਤੀ ਕਰਨ ਜਾਈਏ ਤਾਂ ਪਹਿਲਾਂ ਅਗਲੇ ਨੂੰ ਤਕੜਾ ਸਮਝੀਦਾ, ਉਸ ਤਿਆਰੀ ਵਿੱਚ ਜਾਈਦਾ। ਪਰ ਇਹਨੂੰ ਇੰਨਾ ਹੰਕਾਰ ਸੀ ਦਿਆਲ ਚੰਦ ਨੂੰ ਵੀ ਜਿੱਥੇ ਮੈਂ ਤੀਰ ਮਾਰਿਆ ਉੱਥੇ ਤਾਂ ਤਨ ਤਨ ਹੋ ਜਾਣੀ। ਪਹਾੜੀ ਤੋਂ ਬਹਿ ਕੇ ਦਿਆਲ ਚੰਦ ਨੇ ਪਹਿਲਾ ਤੀਰ ਮਾਰਿਆ, ਗੁਰੂ ਸਾਹਿਬ ਪਾਤਸ਼ਾਹ ਅੰਦਰ ਦੀ ਜਾਣਨ ਵਾਲੇ ਸੀ, ਖਲੋਤੇ ਹੀ, ਉਹਦਾ ਤੀਰ ਆਇਆ ਅਤੇ ਸਰਕਾਰ ਨੇ ਹੱਥ 'ਚ ਫੜ ਲਿਆ। ਪਾਪ ਆ ਸਾਡਾ, ਕਿਸੇ ਕੌਮ ਦਾ ਪਿਓ ਐਡਾ ਬਲਵਾਨ ਅਤੇ ਐਡਾ ਸੂਰਮਾ ਨਹੀਂ ਜਿੱਡਾ ਸੂਰਮਾ ਗੁਰੂ ਗੋਬਿੰਦ ਸਿੰਘ ਸਾਹਿਬ। ਕੋਈ ਸ੍ਰਿਸ਼ਟੀ 'ਤੇ ਐਡਾ ਸੂਰਮਾ ਨਹੀਂ ਹੋਇਆ। 10 ਲੱਖ ਫੌਜ, 10 ਲੱਖ ਫੌਜ, ਅਤੇ ਇੰਨਾ ਭਰੋਸਾ ਰੱਖਣਾ। ਕੱਲ੍ਹ ਇੱਕ ਢਾਡੀ ਕਹਿਣ ਡਿਆ ਸੀ, ਆਖੋ ਵਾਹਿਗੁਰੂ, ਕਹਿੰਦਾ ਜੰਗ ਉਦੋਂ ਜਿੱਤੇ ਜਾਂਦੇ ਆ ਕੋਈ ਸੂਰਮਾ ਜਦੋਂ ਇਹਨਾਂ ਦਾ ਜਰਨੈਲ ਤਗੜਾ ਹੋਵੇ ਅਤੇ ਜਰਨੈਲ ਦੀਆਂ ਲੱਤਾਂ 'ਚ ਦਮ ਹੋਵੇ, ਉਹਦੀਆਂ ਲੱਤਾਂ 'ਚੋਂ ਦਲ ਨਾ ਕਿਤੇ ਡਿੱਗ ਪਏ ਅਤੇ ਫਿਰ ਸੂਰਮੇ ਉਹਦੇ ਨਾਲ ਦੇ ਸਾਰੇ ਮਾਰੇ ਜਾਂਦੇ ਆ। ਫਿਰ ਉਹ ਅੱਗੇ ਜਾ ਕੇ ਸਿਫਤ ਕਰਾਂ, ਚਲੋ ਉਹਦਾ ਨਾਂ ਤਾਂ ਨਹੀਂ ਮੈਂ ਲੈਂਦਾ, ਢਾਡੀ ਦਿਓ ਚੰਗਾ ਸਿੰਘ ਆ। ਅੱਗੇ ਜਾ ਕੇ ਕਹਿੰਦਾ ਸੀ ਗੁਰੂ ਕੇ ਸਿੱਖੋ, ਜਿਹਦੀਆਂ ਲੱਤਾਂ 'ਚ ਬਲ ਸੀ ਨਾ, ਆਮਦ ਅਨੁਖਮਾ ਚਮਕੌਰ ਦੀ ਘੜੀ 'ਚ ਜਿਹਦੀਆਂ ਬਲ ਸੀ, 10 ਲੱਖ ਸੀ ਅੱਗੇ। ਜਿੱਦਣ ਲੀਡਰ ਦੀਆਂ ਲੱਤਾਂ 'ਚ ਕਹਿੰਦਾ ਜ਼ੋਰ ਨਹੀਂ ਹੁੰਦਾ, ਸਾਰੀਆਂ ਕੌਮਾਂ ਡੁੱਬ ਦਿੰਦੇ, ਜਿਹੜੇ ਲੀਡਰ ਮਾੜੇ ਹੁੰਦੇ। ਸਾਡੇ ਨਾਲ ਤਾਂ ਹੋਇਆ, ਚਲੋ ਖੈਰ ਹੁਣ ਨਹੀਂ ਗੱਲਾਂ ਕਰਨੀਆਂ। ਆਖੋ ਵਾਹਿਗੁਰੂ, ਇੱਕ ਤੀਰ ਮਾਰਿਆ ਮਹਾਰਾਜ ਨੇ ਆਉਂਦਾ ਤੀਰ, ਹਾਲੇ ਪਤਾ ਵੀ ਨਹੀਂ, ਹਾਂ ਉਹਨਾਂ ਨੂੰ ਤਾਂ ਪਤਾ ਹੀ ਸੀ ਵੀ ਜੰਗ ਹੋਣ ਲੱਗੀ, ਇੱਥੋਂ ਆਉਂਦੇ ਤੀਰ ਨੂੰ ਇਸ ਤਰ੍ਹਾਂ ਫੜ ਲਿਆ ਅਤੇ ਐਂ ਕਰਕੇ ਤੇ ਤੋੜਦਾ। ਦੂਸਰਾ ਤੀਰ ਮਾਰਿਆ, ਮਹਾਰਾਜ ਪਾਤਸ਼ਾਹ ਨੇ ਸ੍ਰੀ ਸਾਹਿਬ ਨੰਗੀ ਕੋਲ ਹੱਥ ਫੜੀ, ਇਸ ਤਰ੍ਹਾਂ ਮਾਰਿਆ, ਅੱਧ 'ਚੋਂ ਵੱਢ ਕੇ ਸੁੱਟਤਾ, ਆਵਾਜ਼ ਦਿੱਤੀ, 2 ਵਾਰ ਤੇਰੇ ਐਵੇਂ ਚਲੇ ਗਏ, ਹੁਣ ਤੀਸਰਾ ਤਾਂ ਮਾਰ ਕਿਸੇ ਟਿਕਾਣੇ 'ਤੇ ਰੱਖ ਕੇ। ਮਹਾਰਾਜ ਪਾਤਸ਼ਾਹ ਨੇ ਤੀਸਰਾ ਤੀਰ ਵੀ ਉਹਦਾ ਇਸ ਤਰ੍ਹਾਂ ਕਰਕੇ ਤਲਵਾਰ ਨਾਲ ਤਾਂ ਕੱਢਤਾ। ਹੁਣ ਦਿਆਲ ਚੰਦ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਆ, ਵੇਖਿਆ ਨਹੀਂ, ਸਿਫਤਾਂ ਤਾਂ ਸੁਣੀਆਂ ਹੀ ਆ ਨਾ, ਕੀ ਸਿਫਤਾਂ ਤਾਂ ਉਹਦੀਆਂ ਸੁਣੀਆਂ ਹੀ ਨਾ, ਵੀ ਬੜਾ ਸੂਰਮਾ ਹੈ ਉਹ। ਉੱਤੋਂ ਆਵਾਜ਼ ਦਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਹੁਣ ਤੁਸੀਂ ਮਾਰੋ। ਸਾਹਿਬ ਕਹਿੰਦੇ ਤੂੰ 3 ਮਾਰੇ ਨੇ, ਇਹ ਗੋਬਿੰਦ ਦਾ ਦਾਸ, ਆਪਣੇ ਆਪ ਨੂੰ ਗੋਬਿੰਦ ਨਹੀਂ ਕਹਿੰਦਾ, ਗੋਬਿੰਦ ਅਕਾਲ ਪੁਰਖ ਨੂੰ ਕਹਿੰਦਾ ਕਿ ਜਿਹੜਾ ਸਗਲ ਦੁਆਰ ਕੋ ਛੱਡ ਕੇ ਬਾਹੇ ਗਏ ਕਿ ਗੋਬਿੰਦ, ਗੋਬਿੰਦ ਆਪਣੇ ਆਪ ਨੂੰ ਨਹੀਂ ਕਹਿੰਦਾ, ਅਕਾਲ ਪੁਰਖ ਨੂੰ ਕਹਿੰਦਾ, ਭਈ ਪ੍ਰਾਪਤ ਮਨੁੱਖ ਦੇ ਉਰੀਆ ਗੋਬਿੰਦ ਮਿਲਣ ਕੀ। ਹੁਣ ਪਤਾ ਲੱਗ ਗਿਆ ਨਾ, ਉੱਥੇ ਗੋਬਿੰਦ ਆਪਣੇ ਆਪ ਨੂੰ ਨਹੀਂ ਕਹਿੰਦੇ, ਅਕਾਲ ਪੁਰਖ ਨੂੰ ਕਹਿੰਦੇ। ਕਹਿੰਦੇ ਤੂੰ 3 ਤੀਰ ਮਾਰ ਲਏ ਨੇ, ਇੱਕ ਤੀਰ ਹੁਣ ਗੋਬਿੰਦ ਦੇ ਦਾਸ ਦਾ ਲੈ ਜਾ। ਨਹੀਂ ਪਤਾ ਲੱਗਾ ਕਮਾਲ ਜੀ, ਪਤਾ ਲੱਗਾ ਇੱਕ ਤੀਰ ਫਿਰ ਮੇਰੀ ਸਰਕਾਰ ਨੇ ਮਾਰਿਆ। ਦਿਆਲ ਚੰਦ 18 ਫੁੱਟ ਧਰਤੀ ਤੋਂ ਉੱਚਾ ਉੱਠ ਕੇ ਥੱਲੇ ਡਿੱਗਾ, ਮੂੰਹ 'ਚੋਂ ਲਹੂ ਦੀ ਧਾਰ ਛੁੱਟੀ ਅਤੇ ਮਰ ਗਿਆ। ਪਤਾ ਕੀਤਾ ਨਾਲ ਇਹਦੇ ਕੌਣ ਆ ਪਤਾ ਕਰੋ, ਭੀਮ ਚੰਦ ਦੀ ਫੌਜ ਨੇ। ਉਹਨੇ ਚਿਰ ਨੂੰ ਪਠਾਨਕੋਟ ਅਲਫ ਖਾਨ ਲੰਘ ਗਿਆ ਸੀ,
ਲਾਹੌਰ ਨੂੰ ਦੌੜ ਗਿਆ ਸੀ। ਇਸ ਪਿਓ ਦੀਆਂ ਔਲਾਦਾਂ ਅਸੀਂ ਐਵੇਂ ਨਾ ਛੋਟਾ, ਸਾਡੀਆਂ ਹੱਡੀਆਂ ਦੇ ਵਿੱਚ ਜਰ ਤਾਂ ਲੱਗ ਗਈ ਆ ਵੀ ਸਾਨੂੰ ਕੋਈ ਸੁਣਾਉਣ ਵਾਲਾ ਵੀ ਹੁਣੇ ਨਹੀਂ ਰਹਿ ਗਿਆ। ਕੀਤਾ ਸੋ, ਆਇਆ ਸੋ, ਗਿਆ ਸੋ, ਇਹ ਗੱਲਾਂ ਸਾਡੇ ਕੋਲ ਰਹਿ ਗਈਆਂ। ਉਹ ਸਾਧ ਜਿਹੜਾ ਇੱਥੋਂ ਵਾਲਾ ਸੀ ਉਹਨੇ ਆਹ ਕੀਤਾ, ਨਾ ਨਾ ਨਾ, ਇੱਥੇ ਕਿਸੇ ਸਾਧ ਦੀ ਕਹਾਣੀ ਨਹੀਂ ਚੱਲਦੀ, ਇੱਥੇ ਕਹਾਣੀ ਚੱਲਦੀ ਹੈ ਧੰਨ ਸ੍ਰੀ

ਸਰਕਾਰ ਨੇ ਅੱਜ ਵਾਲੇ ਸਵੱਈਏ ਵਿੱਚ ਕਿਹਾ ਵੀ ਰੋਗਨ ਅਤੇ ਅਰਸੋਗਨ ਅਤੇ ਰੋਗਾਂ ਤੋਂ ਅਤੇ ਸੋਗਾਂ ਤੋਂ ਗਮਿਆਂ ਤੋਂ ਜਲ ਜੋਗਨ ਅਤੇ ਜਿਹੜੇ ਜਲ ਵਿੱਚ ਜੀਵ ਜੰਤੂ ਖਤਰਨਾਕ ਰਹਿੰਦੇ ਬਹੁ ਭਾਤ ਬਚਾਵੇ ਬੜੀ ਤਰ੍ਹਾਂ ਜਲ ਵਿੱਚ ਵੀ ਜੇ ਕਿਤੇ ਵਾਸਾ ਪੈ ਜੇ ਅਤੇ ਜਲ ਵਿੱਚ ਰਹਿਣ ਵਾਲੇ ਜੀਆਂ ਤੋਂ ਵੀ ਜਿਸ ਤਰ੍ਹਾਂ ਹਾਥੀ ਤੋਂ ਬਚਾ ਲਿਆ ਸੀ ਹਾਥੀ ਨੂੰ ਬਚਾ ਲਿਆ ਸੀ ਮਹਾਰਾਜ ਨੇ ਉਸੇ ਤਰ੍ਹਾਂ ਜਲ ਵਿੱਚ ਰਹਿਣ ਵਾਲੇ ਥਲ ਵਿੱਚ ਰਹਿਣ ਵਾਲੇ ਸਾਰੇ ਰੋਗਾਂ ਅਤੇ ਸੋਗਾਂ ਤੋਂ ਬਚਾਉਣ ਵਾਲਾ ਉਹ ਅਕਾਲ ਪੁਰਖ ਉਹਨੂੰ ਨਮਸਕਾਰ ਕਰੋ। ਛਤਰ ਅਨੇਕ ਚਲਾਵਤ ਘਾਵ ਛਤਰ ਮਨੇ ਦੁਸ਼ਮਣ ਦੁਸ਼ਮਣ ਤੁਹਾਡੇ 'ਤੇ ਚੜ੍ਹ ਕੇ ਆ ਜਾਏ ਅਤੇ ਅਨੇਕ ਤਰ੍ਹਾਂ ਦੇ ਤੀਰ ਚਲਾਵੇ ਤਲਵਾਰਾਂ ਚਲਾਵੇ ਘਾਵ ਸ਼ਸਤਰ ਚਲਾਵੇ ਤੁਹਾਡੇ 'ਤੇ ਮਗਰ ਜੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੱਸਦੇ ਮੇਰੇ ਅਕਾਲ ਪੁਰਖ ਦਾ ਸਿਰ 'ਤੇ ਹੱਥ ਹੋਵੇ ਨਾ ਅਤੇ ਤਉ ਤਨ ਏਕ ਨ ਲਾਗਨ ਪਾਵੇ ਤਉ ਤਨ ਇਹ ਬਾਣੀ ਕਿਹੜੀ ਆ ਪੜ੍ਹਦੇ ਨਹੀਂ ਹੁਣ ਜਿਹੜਾ ਚੁਪਹਿਰਾ ਸਾਹਿਬ ਤੁਹਾਡਾ ਆ ਗਿਆ ਨਾ ਇਹਦੇ ਵਿੱਚ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਪੜ੍ਹਦੇ ਸੁਮਨੀ ਸਾਹਿਬ ਪੜ੍ਹਦੇ ਚੁਪਈ ਸਾਹਿਬ ਪੜ੍ਹਦੇ ਜਾਪ ਸਾਹਿਬ ਕਿੱਧਰ ਗਿਆ ਸਰਵੰ ਕਰਤਾ ਸਰਵੰ ਕਰਤਾ ਸਰਵੰ ਕਾਲੇ ਸਰਵੰ ਪਾਲੇ ਕਿੱਧਰ ਗਿਆ ਅਤੇ ਜਥੇਦਾਰ ਦੇ ਨੱਕ ਦੇ ਥੱਲੇ ਹੋ ਰਿਹਾ ਚੁਪਹਿਰਾ ਅਤੇ ਜਿਹੜੀ ਸਾਡੀ ਮਰਿਆਦਾ ਉਹਨੂੰ ਪੈਰਾਂ 'ਚ ਰੋਲ ਰਹੇ ਸਾਧ ਪੈਰਾਂ 'ਚ ਰੋਲ ਰਹੇ ਸਾਡੀ ਮਰਿਆਦਾ ਨੂੰ ਬੜੇ ਬੜੇ ਚੰਗੇ ਨਾਲ ਲੱਗੇ ਨੇ ਬੰਦੇ ਉਹ ਜਿਹੜੇ ਨੇਤਾ ਜਾਂਦੇ ਆ ਉੱਥੇ ਉਹਨਾਂ ਨੂੰ ਆ ਵੋਟਾਂ ਮਿਲਣਦੀਆਂ ਉਹ ਕਹਿੰਦੇ ਜੀ ਸਾਈਆਂ ਵੱਲ ਵੀ ਤਾਂ ਲੋਕ ਜਾਂਦੇ ਸੀ ਨਾ ਹੁਣ ਇੱਧਰ ਨੂੰ ਆਉਣ ਲੱਗ ਪਏ ਚੰਗਾ ਹੀ ਤਾਂ ਹੋ ਗਿਆ ਇਹ ਤਾਂ ਕੋਈ ਜਵਾਬ ਨਾ ਹੋਇਆ ਆਖੋ ਵਾਹਿਗੁਰੂ ਛਤਰ ਅਨੇਕ ਚਲਾਵਤ ਘਾਵ ਮਗਰ ਤਉ ਤਨ ਏਕ ਨ ਲਾਗਨ ਪਾਵੈ ਕਿਤਨਾ ਬਚਾ ਲੈਂਦਾ ਜੀ ਰਾਖਤ ਹੈ ਆਪਣੋ ਕਰ ਦੇ ਕਰ ਆਪਣੋ ਕਰ ਮਣੇ ਹੱਥ ਉਹ ਅਨੇਕਾਂ ਘਾਵ ਚਲਾਉਣੇ ਚਾਹਵੇ ਅਤੇ ਅੱਗੇ ਹੱਥ ਕਰ ਦਿੰਦਾ ਆਪਣੋ ਕਰ ਦੇ ਕਰ ਪਾਪ ਸਮੂਹ ਨਾ ਪੇਟਣ ਪਾਵੈ ਟੋਲਿਆਂ ਦੇ ਟੋਲੇ ਪਾਪੀਆਂ ਦੇ ਆਣ ਕੇ ਨਾਲ ਵੀ ਨਹੀਂ ਲੱਗ ਸਕਦੇ ਪੇਟ ਨਹੀਂ ਸਕਦੇ ਮਿਲ ਨਹੀਂ ਸਕਦੇ ਕੁਝ ਨਹੀਂ ਵਿਗਾੜ ਸਕਦੇ ਪਿਛਲੀ ਤੁਕ ਵਿੱਚ ਸਾਹਿਬ ਨੇ ਸਰਕਾਰ ਨੇ ਕਮਾਲ ਦਾ ਬਚਨ ਕੀਤਾ ਕਹਿੰਦੇ ਔਰ ਕੀ ਬਾਤ ਕਹਾਂ ਕਹਿਤੋ ਸੇ ਹੋਰ ਤਾਂ ਗੱਲਾਂ ਹੀ ਲੋਕੋ ਛੱਡੋ ਸਿੱਧਾ ਹੋ ਜੀ ਇੱਕ ਮਿੰਟ ਸਿੱਧੇ ਹੋ ਜਾਓ ਹੋਰ ਤਾਂ ਗੱਲਾਂ ਹੀ ਛੱਡੋ ਔਰ ਕੀ ਬਾਤ ਕਹਾਂ ਕਹਿਤੋ ਸੇ ਤੁਹਾਨੂੰ ਮੈਂ ਹੋਰ ਕਾਹਦੀ ਗੱਲ ਦੱਸਾਂ ਸੋ ਮੇਰਾ ਮਾਲਕ ਇਹੋ ਜਿਹਾ ਉਹ ਸੋ ਪੇਟ ਹੀ ਕੇਕ ਪਟ ਪੀ ਬਚਾਵੇ 9 ਮਹੀਨੇ ਬੱਚਾ ਪੇਟ ਵਿੱਚ ਰਹਿੰਦਾ ਇਹਦਾ ਨਾ ਚਾਚਾ ਨਾ ਤਾਤਾ ਨਾ ਨਾਨਾ ਨਾ ਦੁੱਧ ਪੀਣ ਨੂੰ ਨਾ ਕੋਈ ਰੋਟੀ ਖਾਣ ਨੂੰ ਨਾ ਕੋਈ ਸੇਬ ਖਾਣ ਨੂੰ ਕੁਛ ਨਹੀਂ ਅੰਦਰ ਹੈਗਾ ਸੋ ਪੇਟ ਹੀ ਕੇ ਪਟ ਬੀਜ ਬਚਾਵੇ ਉਹ ਪੇਟ ਦੇ ਵਿੱਚ ਵੀ ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਇਹਦੀ ਲਾਜ ਰੱਖ ਲੈਂਦਾ ਇਹਨੂੰ ਬਚਾ ਲੈਂਦਾ ਇਹਦੇ ਪਰਦੇ ਢੱਕ ਲੈਂਦਾ ਪੱਟ ਮੈਂ ਪਰਦੇ ਢੱਕ ਲੈਂਦਾ ਐਸਾ ਮੇਰਾ ਸਤਿਗੁਰੂ ਗਰੀਬ ਨਵਾਜ ਇੱਕ ਮਿੰਟ ਲਈ ਮੇਰਾ ਸਮਾਂ ਅਤੇ 2 ਮਿੰਟ ਉੱਤੇ ਹੋ ਗਿਆ ਗਾ ਲਓ ਗੁਰਵੱਡ

ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੂਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ

ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਚਿਤਾ ਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਬੰਦ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨਣੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ

ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜਵੇ ਦੀਵਾਨਾਂ ਅੰਦਰ ਗੁਰਬਾਣੀ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਦਿਨਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲ ਤੇਰੇ ਪਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਤੀ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸਦਣਹਾਰਾ ਸਿਮਰੀਐ ਨਾ

ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿ

साहेब च सतनाम श्री वाहे गुरु साहेब च

ਸਵਈਏ ਸ਼੍ਰੀ ਮੁਖ ਵਾਕਿਆ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹੇ ਮੋਹ ਫੁੰਨ ਬਾਂਦੀ ਸੱਠ ਕਠੋਰ ਕੂ ਚੀਲ ਕੋ ਗਿਆਨੀ ਧਾਵਤ ਭ੍ਰਮਤ ਰਹਿ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮਿੱਠੀ ਜੀ ਮਹਿ ਹਿਤਾਨੀ ਬਲ ਬੰਚ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾ।

ਸਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗਹਿ ਲਿਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਪਰਮ ਪਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਘੁਗਨਾ ਸੁਤ ਬਨਿਤਾ ਸਾਜਨ ਸੁਖ ਬੰਦਪ ਤਾਸਿਓ ਮੋਹ ਬਡਿਓ ਸੁਕਣਾ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਦ ਕਰਤ ਅਗਣਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁੱਖ ਭੁਖਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਭਿਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁੱਖ ਵਾਕ ਸੋਰਠ ਰਾਗ ਅੰਦਰ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 631 ਅਤੇ 632 ਉੱਪਰ ਸਵਾਭਿਮਾਨ ਹੈ। ਸਤਿਗੁਰ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ, ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।